ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਪ੍ਰਾਪਤ ਕੀਤੀਆਂ ਸਤਿਗੁਰੂ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਸਤਿਗੁਰੂ ਜੀ ਹਮਲੇ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਗਿਆਨੀ ਸੁ

ਕਰਨੀ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ

ਆਪਣੇ ਚਰਨ ਕਮਲਾਂ ਸਦਕਾ ਗੁਰਸਿੱਖੀ ਸਿਦਕ ਭਰੋਸੇ ਬਖਸ਼ਣੇ ਸਤਿਗੁਰੂ ਜੀ ਓ ਕੌਮ ਪ੍ਰਤੀ ਸਮਰਪਣ ਭਾਵ ਬਖਸ਼ਿਸ਼ ਕਰਨੇ ਕਰੋ ਕਿਰਪਾ ਸਤਿਗੁਰੂ ਬੇਅੰਤ ਸੰਗਤ ਹਾਜ਼ਰ ਹੈ ਹਾਜ਼ਰੀਆਂ ਦਰ ਪ੍ਰਵਾਨ ਕਰੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉਠਨਾਠੇ ਦੁੱਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੁਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵਿਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਜੇ ਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮੇਰੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਜ਼ਰ ਨ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰੇ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੈ ਸੁਣ ਆਏ ਸਿੱਧ ਪੀ ਸੁਰਨਾਥ ਸੁਣ ਆਏ ਧਰਤਵਲ ਆਕਾਸ ਸੁਣ ਆਏ ਦੀਪ ਲੋ ਪਤਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਗਾਸ ਸੁਣ ਆਏ ਦੂਖ ਪਾਪ ਕਾ ਨਾਸ ਸੁਣ ਆਏ ਈਸ਼ਰ ਬਰਮਾ ਇੰਦ ਸੁਣ ਆਏ ਮੁਖ ਸਲਾਹਣ ਮੰਦ ਸੁਣ ਆਏ ਜੋਗ ਜੁਗ ਤਨ ਭੇਦ ਸੁਣ ਆਏ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਗਾਸ ਸੁਣ ਆ ਦੂ ਪਾਪ ਕਾ ਨਾਸ ਸੁਣ ਆ ਸਾ ਸੰਤੋ ਗਿਆਨ ਸੁਣ ਆ ਅੜਸਠ ਕਾ ਇਸ਼ਨਾਨ ਸੁਣ ਆ ਪੜ ਪੜ ਪਾਵੇ ਮਾਨ ਸੁਣ ਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਗਾਸ ਸੁਣ ਆ ਦੂ ਪਾਪ ਕਾ ਨਾਸ
1: ਸੁਣਾਏ ਸਰਾਂ ਗੁਣਾਂ ਕੇ ਗਹਾਏ, ਸੁਣਾਏ ਸਿਹੀ ਪੀਰ ਪਾਤ ਸਹਾਏ, ਸੁਣਾ ਅੰਧੇ ਪਾਵੇ ਰਾਹੂ, ਸੁਣਾ ਹਾਥ ਵੇਸ ਗਾਹੂ, ਨਾਨਕ ਭਗਤਾ ਸਦਾ ਵਗਾਸ, ਸੁਣਾ ਦੂਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਸੁਰਤ ਹੋਏ ਮਨ ਬੁੱਧ, ਮੰਨਾ ਸਗਲ ਪਵਣ ਕੀ ਸੌਦ, ਮੰਨਾ ਮੋਹ ਚੋਟਾ ਨਾ ਖਾਏ, ਮੰਨਾ ਜਮ ਕੈ ਸਾਸ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਏ, ਮੰਨਾ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੇ ਪੰਥ, ਮੰਨੈ ਧਰਮ ਛੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਿਵਾਰੇ ਸਰਦਾਰ, ਮੰਨਾ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਪਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੇ ਵਿਚਾਰ, ਕਰਤੇ ਕੇ ਕਰਨੈ ਨਾਹੀ ਸੁਮਾਰ, ਧੌਲ ਧਰਮ ਦਾ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰਾਏ ਹੋਰ ਹੋਰ, ਤੇਤੇ ਭਾਰ ਤਲੈ ਕਵਣ ਜੋਰ, ਜੇ ਜਾ ਤਿਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੇਤਾ ਹੋਈ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾ ਜਾਣੇ ਕੌਣ ਕੂਤ, ਕੀਤਾ ਫਸਾਓ ਏਕੋ ਕੁਆਓ, ਤੇਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ।

ਤਕ ਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰੇ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਹਾ ਅਖਰੀ

ਬਿਣ ਨਾਵੈ ਨਾ ਹੀ ਕੋ ਥਾਉ। ਕੁਦਰਤ ਕਮਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਤੋਤੈ ਉਤਰ ਸਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਬੂਣ ਲਈਏ ਉਹ ਧੋਏ। ਭਰੀਐ ਮਤ ਪਾਪਾਂ ਕੈ ਸਾਂਗੈ, ਉਹ ਧੋਪੈ ਨਾਵੈ ਕੇ ਰਾਂਗੈ। ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ।

ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨ ਹੋਏ ਸਵਾਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਣ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾਉ ਨਾ ਕੋਈ ਜਾਂ ਕਰਤਾ ਸ੍ਰਿਟੀ ਕੋ ਸਾਜਾਏ ਆਪੇ ਜਾਣ ਸੋਈ ਕਿਵ ਕਰਿਆ ਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਵਾਤ ਸਹਿ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ।

ਏ ਤੀ ਸੁਰਤ ਨ ਪਾਈ ਆ ਨਦੀਆਂ ਤੇ ਵਹਾ ਪਵਹਿ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਿ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇਤ ਸਮਨੋ ਨਾ ਵਿਸਰ ਹੈ ਅੰਤ ਨ ਸਿਵਤੀ ਕਹਿ ਨ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤਾ ਅੰਤ ਨ ਜਾਪੈ ਕੀਤਾ ਕਾਰੀ ਅੰਤ ਨ ਜਾਪੇ ਪਾਰਾ ਵਾਰੇ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਆਏ ਤੇ ਸੁੱਚੈ ਕੋ ਜਾਣੈ ਸੋਆਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗ

ਕਿ ਜਿਸ ਨੂੰ ਬਖਸ਼ਾਇ ਸਿਵ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਐ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਾਇ ਮੁਨ ਜਨ ਸੇਵਾ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਹਤੇ ਕੀਤੇ ਹੋਰ ਕਰੈ ਤਾਂ ਆਖ ਨਾ ਸਕੈ ਕਿ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੇ ਤਾਂ ਲਿਖੀਐ ਸਿਰ ਗਵਾਰਾਂ ਗਵਾਰੇ

ਮਾਲ ਮਲ ਸੂਰੈ ਜੋਰ ਨਾ ਸੁਰਤੀ ਗਿਆਨ ਵਿਚਾਰੇ ਜੋਰ ਨਾ ਜੁਗਤੀ ਸੁੱਟੈ ਸੰਸਾਰ ਜੇ ਸਤ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਸਥਿਤੀ ਵਾਰੇ ਪੌਣ ਪਾਣੀ ਅਗਨੀ ਪਾਤਾਲ ਤਿਸ ਧਰਤੀ ਥਾਪ ਰੱਖੀ ਧਰਮਸਾਲ ਤਿਸ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪ੍ਰਵਾਣ ਨਦਰੇ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੌਣ ਪਾਣੀ ਵਾ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੈ ਕਾਰਤ ਕੜੀ ਹੈ ਰੂਪ ਰੰਗ ਕੈ ਵੇਸ਼ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤਾ ਕੀਤੇ ਮੰਡਲ ਦੇਸ ਕੀਤੇ ਸਿੱਧ

ਜਾਏ। ਕੇਤਿਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਥੇ ਨਾਦ ਵਿਨੋਦ ਕੋਡ ਆਨੰਦ। ਸ਼ਰਮਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਸੀਆਂ ਨਾ ਜਾਹੇ, ਜੇ ਕੋ ਕਹੈ ਪਿਛੇ ਪਛਤਾਏ। ਤਿੱਥੇ ਘੜੀਐ ਸੁਰਤ ਮਤ ਮਨ ਬੋਧ, ਤਿੱਥੇ ਘੜੀਐ ਸੁਰਾਂ ਸਦਾ ਕੀ ਸੌਦਾ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਤਿੱਥੇ ਸੀਤੋ ਸੀ

ਲਾਲ ਕਰੀਐ ਸਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ।

ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਸੁੱਟੀ ਨਾਲ। ਸੋਦਾ ਰਾਗ ਆਸਾ ਮਹਲਾ ਪਹਿਲਾ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਸੋਦਰ ਤੇਰਾ ਕਿਹਾ ਸੁਖ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਸਮਾਂ ਬਖਸ਼ਿਸ਼ ਕੀਤਾ ਹੈ ਅਤੇ

ਲੜਕਾ ਲੜਕੀ ਦੋਵੇਂ ਹੀ ਸਤਿਗੁਰ ਦੀ ਹਜ਼ੂਰੀ ਵਿੱਚ ਆ ਚੁੱਕੇ ਹਨ। ਸੋ ਆਨੰਦ ਕਾਰਜ ਦੀ ਰਸਮ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿ ਆਪ ਜੀ ਬੱਚਿਆਂ ਨੂੰ ਥੋੜ੍ਹਾ ਕੰਟਰੋਲ ਦੇ ਵਿੱਚ ਰੱਖੋ ਤਾਂ ਜੋ ਇਕਾਗਰਤਾ ਜੋ ਹੈ ਭੰਗ ਨਾ ਹੋ ਸਕੇ। ਸੋ ਹੁਣ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਆਰੰਭ ਹੋਵੇਗੀ। ਦੁਬਾਰਾ ਤੋਂ ਬੇਨਤੀ ਹੈ ਕਿ ਬੱਚਿਆਂ ਨੂੰ ਪਲੀਜ਼ ਕੰਟਰੋਲ ਦੇ ਵਿੱਚ ਰੱਖੋ ਜੀ।

ਹੁਣ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਆਨੰਦ ਕਾਰਜ ਦੀ ਮਰਿਆਦਾ ਵਾਸਤੇ ਛੋਟੀ ਅਰਦਾਸ ਹੋਵੇਗੀ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਪਰਿਵਾਰ ਦੇ ਵਿੱਚ ਦੋ ਦੋ ਮੈਂਬਰ ਖੜ੍ਹੇ ਹੋਣਗੇ ਜੀ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਦੋ ਮੈਂਬਰ ਖੜ੍ਹੇ ਹੋ ਜਾਣ ਜੀ, ਬਾਕੀ ਸਾਰੀ ਸੰਗਤ ਇਸ ਤਰ੍ਹਾਂ ਬੈਠੀ ਰਹੇ। ਲੜਕਾ ਲੜਕੀ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਖੜ੍ਹੇ ਹੋ ਜਾਓ ਜੀ।

ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ

ਸੇਵੀਐ ਅਹਨੇ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬਹਿਥਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਰਦਾਰ ਕਿਰਨਜੀਤ ਸਿੰਘ ਅਤੇ ਬੀਬੀ ਸਤਨਾਮ ਕੌਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪ ਜੀ ਸਨਮੁੱਖ ਹੋ ਕੇ ਬੈਠੇ ਹੋ। ਸਤਿਗੁਰੂ ਜੀ ਦੇ ਸਨਮੁੱਖ ਆਨੰਦ ਕਾਰਜ ਦੀ ਮਰਿਆਦਾ ਆਰੰਭ ਹੋਵੇਗੀ, ਪਰ ਉਸ ਤੋਂ ਪਹਿਲਾਂ ਆਨੰਦ ਕਾਰਜ ਦੀ ਮਰਿਆਦਾ ਜਿਹੜੀ ਹੈ ਉਹਦੇ ਬਾਰੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਆਪ ਜੀ ਨੇ ਧਿਆਨ ਕਰਨਾ ਕਿ ਹੁਣ ਭਾਈ ਸਾਹਿਬ ਜੀ ਹੁਣੀ ਸਭ ਤੋਂ ਪਹਿਲਾਂ ਪੱਲੇ ਦਾ ਸ਼ਬਦ ਪੜਨਗੇ, ਜਿਹਦੇ ਵਿੱਚ ਲੜਕੀ ਦੇ ਸਤਿਕਾਰਯੋਗ ਪਿਤਾ ਜੀ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ। ਉਸ ਤੋਂ ਉਪਰੰਤ ਲਾਵਾਂ ਦਾ ਪਾਠ ਆਰੰਭ ਹੋਵੇਗਾ। ਜਦੋਂ ਪਹਿਲੀ ਲਾਵ ਦਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਆਰੰਭ ਹੋਵੇਗਾ, ਨਾਨਕ ਸ਼ਬਦ 'ਤੇ ਸਮਾਪਤੀ ਹੋਵੇਗੀ। ਆਪ ਜੀ ਨੇ ਸਤਿਗੁਰੂ ਸਾਹਿਬ ਜੀ ਨੂੰ ਸੱਜੇ ਹੱਥ ਰੱਖਦਿਆਂ ਕਿਰਨਜੀਤ ਸਿੰਘ ਉਹਨਾਂ ਨੇ ਅੱਗੇ ਹੋ ਕੇ, ਭੈਣ ਜੀ ਉਹਨਾਂ ਨੇ ਪਿੱਛੇ ਬਿਲਕੁਲ ਮਰਿਆਦਾ ਅਨੁਸਾਰ ਚੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ ਹੈ। ਅਤੇ ਬੜੇ ਸਹਿਜ ਅਤੇ ਸਬਰ ਦੇ ਵਿੱਚ ਆਪ ਜੀ ਨੇ ਪਰਿਕਰਮਾ ਕਰਨੀ ਹੈ, ਰੁਕਣਾ ਨਹੀਂ ਹੈ ਰਸਤੇ ਵਿੱਚ, ਨਾ ਕੋਈ ਗੱਲ ਕਰਨੀ ਹੈ। ਉਸ ਤੋਂ ਉਪਰੰਤ ਨਾਲ ਹੀ ਜਦੋਂ ਆਪ ਜੀ ਨਮਸਕਾਰ ਕਰਕੇ ਪਹਿਲੀ ਲਾਵ ਆਰੰਭ ਕਰੋਗੇ, ਭਾਈ ਸਾਹਿਬ ਜੀ ਹੁਣੀ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਵਾਸਤੇ ਇਹ ਇਸ਼ਾਰਾ ਵੀ ਹੋਵੇਗਾ ਕਿ ਪਹਿਲੀ ਲਾਵ ਦੀ ਆਰੰਭਤਾ ਹੋਣ ਲੱਗੀ ਅਤੇ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਆਰੰਭ ਕਰ ਦੇਣੀ। ਇਸੇ ਤਰੀਕੇ ਨਾਲ ਚਾਰ ਵਾਰ ਪਰਿਕਰਮਾ ਕਰਨੀ ਹੈ, ਔਰ ਜਿਸ ਵੇਲੇ ਆਪ ਜੀ ਆਪਣੇ ਸਥਾਨ 'ਤੇ ਪਰਿਕਰਮਾ ਕਰਕੇ ਪਹੁੰਚ ਜਾਓਗੇ, ਮੱਥਾ ਟੇਕ ਕੇ ਸਤਿਗੁਰੂ ਜੀ ਦੇ ਸਨਮੁੱਖ ਬੈਠ ਜਾਣਾ, ਅਗਲੀ ਲਾਵ ਫਿਰ ਪੜ੍ਹੀ ਜਾਏਗੀ, ਫਿਰ ਇਸੇ ਤਰ੍ਹਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਹੀ ਉੱਠਣਾ ਹੈ ਅਤੇ ਨਮਸਕਾਰ ਕਰਕੇ ਹੀ ਬੈਠਣਾ ਹੈ। ਇਹ ਆਪ ਜੀ ਨੇ ਧਿਆਨ ਦੇ ਵਿੱਚ ਰੱਖਣਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਓ ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪ੍ਰਾਰੰਭ ਕਰਨਗੇ। ਆਓ ਸਰਵਣ ਕਰੀਏ ਜੀ।

ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਉ ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ

ਸਤਿਗੁਰਾਂ ਦੀ ਕਿਰਪਾ ਮਹਿਰਾਮ ਸਦਕਾ ਪੂਰਨ ਗੁਰਮਰਿਆਦਾ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ ਦਾ ਰੋਕੋ ਗੁਰਸਿੱਖੀ ਜਿਵੇਂ ਦੇ ਨਾਮ ਬਣੀ ਦਾਤਾਂ ਨੂੰ ਬਖਸ਼ਿਸ਼ ਕਰਨ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਇੰਜ ਸ੍ਰਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਕਿਰਪਾਲਤਾ ਕੀਤੀ। ਸਤਿਗੁਰੂ ਜੀਓ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਕਿਰਨਜੀਤ ਸਿੰਘ, ਸਪੁੱਤਰ ਸਰਦਾਰ ਜਗਦੀਸ਼ ਸਿੰਘ, ਬੀਬੀ ਸਿਮਰਜੀਤ ਕੌਰ, ਆਪ ਜੀ ਦੇ ਹਜ਼ੂਰ ਬੀਬੀ ਸਤਨਾਮ ਕੌਰ, ਸਪੁੱਤਰੀ ਤਰਸੇਮ ਸਿੰਘ, ਜਸਵਿੰਦਰ ਕੌਰ, ਸਤਿਗੁਰੂ ਸਾਹਿਬ ਜੀਓ, ਕਿਰਨਜੀਤ ਸਿੰਘ ਅਤੇ ਬੀਬੀ ਸਤਨਾਮ ਕੌਰ ਜੀ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੁਆਰਾ ਦੱਸੀ ਗਈ ਮਰਿਆਦਾ ਅਨੁਸਾਰ ਸੰਪੂਰਨ ਹੋਇਆ ਹੈ। ਸਤਿਗੁਰੂ ਜੀ, ਚਾਰ ਲਾਵਾਂ ਦੇ ਪਾਠ ਹੋਏ, ਗੁਰਬਾਣੀ ਕੀਰਤਨ ਹੋਏ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਕਿਰਪਾਲਤਾ ਕਰਨੀ। ਸੁਭਾਗ ਜੋੜੀ ਨੂੰ ਗ੍ਰਹਿਸਥ ਜੀਵਨ ਦੇ ਵਿੱਚ ਆਪ ਜੀ ਨੇ ਮਿਹਰਾਮਤ ਕਰਕੇ ਤਰੱਕੀ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ, ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਦੀ ਦਾਤ ਬਖਸ਼ਿਸ਼ ਕਰਕੇ ਦੋਨਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸੀ ਪ੍ਰੇਮ ਇਤਫਾਕ ਬਣਾਉਣਾ। ਸਤਿਗੁਰੂ ਜੀਓ, ਸੁੰਦਰ ਪੁਸ਼ਾਕੇ ਹਾਜ਼ਰ ਹਨ, ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਦ ਲੈਣੇ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸੁਭਾਗ ਜੋੜੀ ਨੂੰ ਗੁਰਸਿੱਖੀ ਜੀਵਨ ਬਖਸ਼ਣਾ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਾਈਐ ਅਨ ਦਿਨ ਸੋ ਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਗਨ ਬਿਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਰਦਾਰ ਕਿਰਨਜੀਤ ਸਿੰਘ ਅਤੇ ਬੀਬੀ ਸਤਨਾਮ ਕੌਰ, ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ। ਦਾਤਾਰ ਸਤਿਗੁਰਾਂ ਨੇ ਅੱਜ ਆਪ ਜੀ ਨੂੰ ਇੱਕ ਨਵੇਂ ਰਿਸ਼ਤੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਤੀ ਅਤੇ ਪਤਨੀ ਦੇ ਰਿਸ਼ਤੇ ਦੇ ਰੂਪ ਦੇ ਵਿੱਚ ਆਪ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਗ੍ਰਹਿਸਥ ਮਾਰਗ ਦੇ ਵਿੱਚ ਪ੍ਰਵੇਸ਼ ਕਰਵਾਇਆ। ਆਪ ਸੁਭਾਗ ਜੋੜੀ ਅਤੇ ਸਮੂਹ ਪਰਿਵਾਰਾਂ ਨੂੰ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਸਨਮੁੱਖ ਆਪ ਜੀ ਦਾ ਆਨੰਦ ਕਾਰਜ ਹੋਇਆ। ਗਵਾਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੇ ਰਿਸ਼ਤੇ ਦੀ ਭਰੀ ਹੈ। ਹਰ ਸੁੱਖ ਦੁੱਖ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸੁੱਖ ਵੇਲੇ ਅਰਦਾਸ ਅਤੇ ਦੁੱਖ ਵੇਲੇ ਬੇਨਤੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਮਰਪਿਤ ਹੋਣਾ ਹੈ। ਇਸ ਕਰਕੇ ਆਪ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿੱਥੇ ਆਪ ਜੀ ਨੇ ਸੁਭਾਗ ਜੋੜੀ ਨੂੰ ਅਸੀਸਾਂ ਬਖਸ਼ਿਸ਼ ਕਰਨੀਆਂ, ਉੱਥੇ ਸੁਭਾਗ ਜੋੜੀ ਨੇ ਸਤਿਗੁਰੂ ਦੀ ਮਰਿਆਦਾ ਅਨੁਸਾਰ ਨਿਤਨੇਮੀ ਹੋਣਾ ਹੈ ਔਰ ਆਪਣੇ ਸਤਿਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਜਦੋਂ ਯੋਗਤਾ ਹੋਵੇ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਜਿਹੜਾ ਹੈ ਉਹ ਛਕ ਲੈਣਾ। ਉਸ ਤੋਂ ਉਪਰੰਤ ਆਪ ਜੀ ਨੇ ਜੋ ਗ੍ਰਹਿਸਥ ਮਾਰਗ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ ਉਹਦੇ ਵਿੱਚ ਇੱਕ ਦੂਸਰੇ ਦਾ ਸਤਿਕਾਰ ਅਤੇ ਅਦਬ ਬਹਾਰ ਰੱਖਣਾ ਹੈ। ਬੀਬੀ ਸਤਨਾਮ ਕੌਰ ਨੇ ਆਪਣੇ ਸਹੁਰੇ ਪਰਿਵਾਰ ਦੀ ਇੱਜ਼ਤ ਰਿਸਪੈਕਟ ਕਰਨੀ ਹੈ ਅਤੇ ਇੱਧਰੋਂ ਕਿਰਨਜੀਤ ਸਿੰਘ ਹੋਣਾ ਨੇ ਆਪਣੇ ਸਹੁਰੇ ਪਰਿਵਾਰ ਦੀ ਰਿਸਪੈਕਟ ਕਰਨੀ, ਕਿਉਂਕਿ ਅੱਜ ਦਾ ਇਹ ਸਮਾਂ ਹੈ ਕਿ ਆਪੋ ਆਪਣੇ ਮਾਤਾ ਪਿਤਾ ਦਾ ਸਤਿਕਾਰ ਸਾਰਿਆਂ ਨੂੰ ਹੈ ਪਰ ਸੱਸ ਅਤੇ ਸਹੁਰੇ ਦਾ ਸਤਿਕਾਰ ਜਿਹੜਾ ਹੈ ਉਹ ਅੱਜ ਅਸੀਂ ਭੁੱਲਦੇ ਜਾ ਰਹੇ। ਇਸ ਕਰਕੇ ਇਸ ਗੱਲ ਦਾ ਖਿਆਲ ਜਿਹੜਾ ਹੈ ਉਹ ਆਪ ਜੀ ਨੇ ਲਾਜ਼ਮੀ ਰੱਖਣਾ ਹੈ। ਸਤਿਗੁਰੂ ਜੀ ਨੇ ਆਪ ਜੀ ਦੇ ਇਸ ਸਮੁੱਚੇ ਰਿਸ਼ਤੇ ਵਿੱਚ ਸਾਖੀ ਹੋ ਕੇ ਗਵਾਹੀ ਭਰੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਤੋਂ ਬਗੈਰ ਕਿਸੇ ਅੱਗੇ ਝੁਕਣਾ ਨਹੀਂ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ, ਚਵਰ ਤਖਤ ਸਿੰਘਾਸਨ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਾਜ਼ੂਰੀ ਵਿੱਚ ਜਦੋਂ ਬੈਠੇ ਗੁਰੂ ਰੂਪ ਪਿਆਰੀ ਸਤਸੰਗ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਪਨਾ ਕਰ ਰਹੇ ਹੋ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇਨ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਨਾ ਮਿਲਾਇਆ ਜਿਨ੍ਹਾਂ ਤੁਰੇ ਪਾਇਆ ਸੰਯੋਗ ਦੇ ਮਾਂ ਵਾਕ ਅਨੁਸਾਰ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਦੋ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ ਸਰਦਾਰ ਜਗਦੀਸ਼ ਸਿੰਘ ਜੀ, ਬੀਬੀ ਸਿਮਰਜੀਤ ਕੌਰ, ਤਿਨ੍ਹਾਂ ਦਾ ਬੇਟਾ ਕਾਕਾ ਕਿਰਨਜੀਤ ਸਿੰਘ ਜੀ, ਦੂਸਰਾ ਪਰਿਵਾਰ ਸਰਦਾਰ ਤਰਸੇਮ ਸਿੰਘ ਜੀ, ਬੀਬੀ ਜਸਵਿੰਦਰ ਕੌਰ, ਤਿਨ੍ਹਾਂ ਦੀ ਬੱਚੀ ਸਤਨਾਮ ਕੌਰ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਕਾਕਾ ਕਿਰਨਜੀਤ ਸਿੰਘ ਅਤੇ ਬੱਚੀ ਸਤਨਾਮ ਕੌਰ ਦੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਹੈ। ਸੁਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਸਤਿਗੁਰ ਜੀ ਕਿਰਪਾ ਕਰਨ, ਇਸ ਜੋੜੀ ਦੇ ਅਸੀਸ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨ ਦੋਵਾਂ ਪਰਿਵਾਰਾਂ 'ਤੇ ਸਿਰ 'ਤੇ। ਸਤਿਗੁਰੂ ਜੀ ਆਪਣਾ ਮੇਰਾ ਪ੍ਰਯਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਦੋਵਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਜੋ ਸ਼ਗਨ ਦੀ ਜਿਹੜੀ ਰਸਮ ਹੈ ਨਿਭਾਉਣ ਦੀ ਕਿਰਪਾਲਤਾ ਕਰਨਗੇ। ਸੋ ਨਾਲ ਹੀ ਪਰਿਵਾਰ ਵੱਲੋਂ ਲੰਗਰ ਹਾਲ ਦੇ ਵਿੱਚ ਪਰਿਵਾਰ ਵੱਲੋਂ ਗੁਰੂ ਕਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਜੀ ਨੇ ਗੁਰੂ ਕਲੰਗਰ ਵੀ ਸ਼ਗਨ ਦੀ ਕਿਰਪਾਲਤਾ ਕਰਨ, ਨਾਲ ਦੀ ਨਾਲ ਬਾਕੀ ਦੀ ਰਸਮ ਜਿਹੜੀ ਹੈ ਨਿਭਾਉਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰੀ ਬੇਨਤੀ ਹੈ, ਜਦੋਂ ਆਨੰਦ ਕਾਰਜ ਦੀ ਰਸਮ ਆਰੰਭ ਹੋਏਗੀ, ਹੋਈ ਸੀ, ਉਦੋਂ ਵੀ ਆਪਾਂ ਅਨਾਊਂਸਮੈਂਟ ਕੀਤੀ ਸੀ ਕਿ ਬੱਚਿਆਂ ਨੂੰ ਆਪਾਂ ਕੰਟਰੋਲ ਦੇ ਵਿੱਚ ਰੱਖੀਏ। ਸਾਨੂੰ ਨਾ ਵਾਰ ਵਾਰ ਕਹਿਣਾ ਚੰਗਾ ਨਹੀਂ ਲੱਗਦਾ, ਕਿਉਂਕਿ ਮਾਪੇ ਗੁੱਸਾ ਕਰ ਲੈਂਦੇ ਨੇ ਜਦੋਂ ਆਪਾਂ ਬੱਚਿਆਂ ਨੂੰ ਕਹਿੰਦੇ ਹਾਂ, ਫਿਰ ਆਪਣੇ ਰੂਲ ਸਿਖਾਉਂਦੇ ਨੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਦਰਬਾਰ ਹਾਲ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੈ, ਕੋਈ ਖੇਡ ਦਾ ਮੈਦਾਨ ਨਹੀਂ ਹੈ। ਹੱਥ ਜੋੜ ਕੇ ਬੇਨਤੀ, ਜਿਨ੍ਹਾਂ ਦੇ ਬੱਚੇ ਰੌਲਾ ਪਾ ਰਹੇ ਨੇ, ਜੇ ਨਹੀਂ ਚੁੱਪ ਕਰ ਰਹੇ, ਕਿਰਪਾ ਕਰਕੇ ਬਾਹਰ ਜਾ ਕੇ ਲੈ ਕੇ ਜਾਓ ਜੀ। ਅਸੀਂ ਵਾਰ ਵਾਰ ਬੇਨਤੀਆਂ ਕਰਦੇ ਚੰਗੇ ਨਹੀਂ ਲੱਗਦੇ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਕੋਈ ਕਰੇ ਗੁੱਸਾ ਜੋ ਮਰਜ਼ੀ ਕਰੇ, ਅਸੀਂ 4-5 ਵਾਰੀ ਸਮਝਾ ਚੁੱਕੇ ਹਾਂ ਸਟੇਜ ਤੋਂ। ਬੱਚੇ ਵਾਰ ਵਾਰ ਦੌੜ ਰਹੇ ਨੇ ਦਰਬਾਰ ਹਾਲ ਦੇ ਵਿੱਚ, ਕੋਈ ਕਿਸੇ ਦਾ ਕੰਟਰੋਲ ਨਹੀਂ ਹੈਗਾ ਜੀ।

ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵਿਣ

ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ।

ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਹੈ ਉੱਦਮ। ਜਾ ਆ ਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ। ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਵਚਰੇ ਸ਼ਰਿਆ। ਤਿਨ ਕਵਣ ਖੁਲਾਵੈ ਕਵਣ ਚੁਗਾਵੈ, ਮਨ ਮੈਂ ਹੈ।

ਫਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਸੰਵਾਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਹੈ ਸੋ ਹੋਈ ਤੁਧ ਆਪੇ ਸ੍ਰੀ

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇ

ਤਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈਂ ਡੂਬਿਆ ਲੇ

ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਣਹੋ ਸੰਤੋ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਦੂਜਿਨ ਕਉ, ਸੇ ਨਾਮ ਹਰਿ ਕੈ ਲਾਗੇ।

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਔਰ ਧਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਹੀ ਤਿਰੇ ਛੱਡ ਜਾਹੇ, ਭੌਜਲ ਬਿਖਮ ਅਸਗਾਹ, ਗੁਰਸਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ, ਮਹੱਲਾ ਪੰਜਵਾ। ਰੱਖੇ ਰੱਖਣ ਹਾਰ, ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਇਆਲ, ਮਨ ਹੁਨਾ ਵਿਸਾਰਿਅਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਸੋਧਾ ਰਹਿਰਾ ਸਾਹਿਬ ਦੇ ਪਾਠ ਸਰਵਣ ਕਰਾਇਆ ਸਨ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ। ਸੋ ਹੁਣ ਬੇਨਤੀ ਕਰਦੇ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ, ਸੱਜਣ ਸੱਚਾ ਪਾਤਸ਼ਾਹੋ

ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਉਪਦੇਸ਼ ਸ਼ਬਦ ਦੇ ਰੂਪ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਸ਼ਬਦ ਗੌੜੀ ਰਾਗ ਵਿੱਚ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 266 ਪਰ ਆਰੰਭ ਹੁੰਦਾ ਹੈ। ਚੌਥੀ ਅਸ਼ਟਪਦੀ ਦੇ ਸਲੋਕ ਦੀ ਆਰੰਭਤਾ ਅਤੇ ਅਸ਼ਟਪਦੀ ਦੇ ਪਹਿਲੇ ਪਦੇ ਦੀ ਆਰੰਭਤਾ ਅੱਜ ਦੇ ਪਾਵਨ ਦੀਵਾਨ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਦੀ ਕਿਰਪਾਲਤਾ ਕਰਨ, ਮਿਹਰਾਮਤ ਕਰਨ, ਪਾਵਨ ਗੁਰ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ, ਇਤਿਹਾਸਕ ਵਿਚਾਰ ਵਿੱਚ ਸਤਿਗੁਰੂ ਜੀ ਆਪ ਵਰਤਨ। ਸਤਿਗੁਰੂ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਆਰੰਭਤਾ ਕਰਦੇ ਸਲੋਕ। ਸਲੋਕ ਦਾ ਅਰਥ ਆਪਾਂ ਪਹਿਲਾਂ ਵੀ ਕੀਤਾ ਸੀ, ਪਿੰਗਲ ਅਨੁਸਾਰ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲਾ। ਇੱਥੇ ਸਲੋਕ ਛੰਦਾਬੰਦੀ ਨਾਲ ਵੀ ਸੰਬੰਧਿਤ ਹੈ। ਮਹਾਰਾਜ ਜੀ ਨੇ ਇੱਥੇ ਆਰੰਭਤਾ ਕੀਤੀ ਹੈ। ਸਲੋਕ ਦੀ ਇੱਕ ਮਰਿਆਦਾ ਹੈ। ਸਲੋਕ ਦੇ ਵਿੱਚ ਪਹਿਲਾਂ ਪੰਕਤੀ ਦੇ ਵਿੱਚ ਇੱਕ ਕਾਰਨ ਦੱਸਿਆ ਜਾਂਦਾ, ਉਹ ਕਾਰਨ ਤੋਂ ਬਾਅਦ ਦੂਸਰੀ ਪੰਕਤੀ ਦੇ ਵਿੱਚ ਉਹਦਾ ਹੱਲ ਜਿਹੜਾ ਹੈ ਉਹ ਕੀਤਾ ਜਾਂਦਾ, ਇਲਾਜ ਦੱਸਿਆ ਜਾਂਦਾ, ਜਾਂ ਪਹਿਲਾਂ ਰੋਗ ਦੱਸਿਆ ਜਾਂਦਾ, ਫਿਰ ਉਸ ਰੋਗ ਦੀ ਨਿਵਰਤੀ ਦਾ ਕਾਰਜ ਦੱਸਿਆ ਜਾਂਦਾ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਲੋਕਾਂ ਵਿੱਚ ਪਹਿਲੇ ਤੇ ਉਪਦੇਸ਼ ਵੀ ਦਿੱਤਾ ਅਤੇ ਉਸ ਉਪਦੇਸ਼ ਨੂੰ ਕਮਾਉਣ ਨਾਲ ਕੀ ਪ੍ਰਾਪਤੀ ਹੋਵੇਗੀ ਉਹ ਸਲੋਕ ਵਿੱਚ ਦੂਸਰੀ ਪੰਕਤੀ ਵਿੱਚ ਦੱਸਿਆ। ਮਹਾਰਾਜ ਜੀ ਨੇ ਅੱਜ ਆਰੰਭਤਾ ਕੀਤੀ ਹੈ ਸਲੋਕ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਨਸਾਨ ਦੇ ਪ੍ਰਥਾਏ ਸ਼ਬਦ ਵਰਤ ਕੇ ਕਹਿਣ ਲੱਗੇ, ਇਹ ਇਨਸਾਨ ਤੂੰ ਨਿਰਗੁਣ ਹੈ, ਭਾਵ ਗੁਣਾਂ ਤੋਂ ਸੱਖਣਾ ਹੈ, ਤੂੰ ਗੁਣਾਂ ਤੋਂ ਰਹਿਤ ਹੈ, ਅਤੇ ਦੂਸਰਾ ਕਰਮ ਤੇਰੇ ਵਿੱਚ ਇਆਣਾਪਨ ਹੈ। ਇਆਣੇ ਦਾ ਅਰਥ ਅਣਜਾਣ ਹੈ, ਅਣਜਾਣ ਦਾ ਅਰਥ ਨਿਆਣਾਪਨ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਇੱਕ ਤੇ ਤੂੰ ਨਿਰਗੁਣ ਹੈ, ਤੇਰੇ ਕੋਲ ਗੁਣ ਕੋਈ ਨਹੀਂ। ਦੂਸਰਾ ਹੈ ਮਹਾਰਾਜ ਕਹਿਣ ਲੱਗੇ, ਇਆਣਾ ਹੈ, ਅਣਜਾਣ ਵੀ ਹੈ, ਨਿਆਣਾ ਵੀ ਹੈ, ਪਰ ਇੱਕ ਗੱਲ ਦਾ ਨਿਰਣਾ ਹੈ ਕਿ ਇਆਣਾਪਨ ਰੱਖਣ ਵਾਲੇ ਇਹ ਇਨਸਾਨ ਭਾਵੇਂ ਨਿਰਗੁਣ ਹੈ, ਗੁਣ ਕੋਈ ਨਹੀਂ ਹੈ, ਪਰ ਸੋ ਪ੍ਰਭ ਸਦਾ ਸੰਭਾਲ। ਮਹਾਰਾਜ ਜੀ ਕਹਿਣ ਲੱਗੇ, ਤੂੰ ਇੱਕ ਕੰਮ ਕਰਕੇ ਸੋ ਅਕਾਲ ਪੁਰਖ ਜਿਹੜਾ ਨਿਰੰਕਾਰ ਹੈ ਉਹਦੀ ਸੰਭਾਲ ਕਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜਿਹੜਾ ਹੈ ਉਹ ਆਪ ਕਿਰਪਾ ਕਰਕੇ ਕਹਿੰਦੇ ਕਿ ਕਰਤੇ ਪੁਰਖ ਦੇ ਪ੍ਰਥਾਏ, ਹਰੇਕ ਸਿੱਖ ਆਪਣੇ ਮਨ ਦੀ ਇਸ ਭਾਵਨਾ ਦੇ ਪ੍ਰਥਾਏ ਬੇਨਤੀ ਕਰਦਾ ਹੈ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ, ਭਾਵੇਂ ਤੂੰ ਅਣਜਾਣ ਹੈ, ਗੁਣਾਂ ਤੋਂ ਰਹਿਤ ਹੈ, ਪਰ ਸੋ ਪ੍ਰਭ ਸਦਾ ਸੰਭਾਲ, ਉਹਨੂੰ ਚੇਤੇ ਕਰ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਿਗੁਣਿਆਂ ਨੂੰ ਆਪੇ ਬਖਸ਼ ਲਏ, ਆਪਣੀ ਸੇਵਾ ਲਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਦਾਤ ਸਾਡੇ ਜੀਵਨ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ। ਇੱਥੇ ਫਿਰ ਮਹਾਰਾਜ ਕਹਿਣ ਲੱਗੇ, ਇਹ ਅਣਜਾਣ ਇਨਸਾਨ ਤੂੰ ਕਰਤੇ ਪੁਰਖ ਨੂੰ ਸੰਭਾਲ,
ਅਤੇ ਸਤਿਗੁਰੂ ਜੀ ਨੇ ਕਿਹਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ। ਇਸ ਅਵਸਥਾ ਦੇ ਪ੍ਰਥਾਏ ਮਹਾਰਾਜ ਜੀ ਨੇ ਸਪਸ਼ਟ ਕੀਤਾ ਕਿ ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ। ਮਹਾਰਾਜ ਜੀ ਕਹਿੰਦੇ ਇਹ ਅਰਦਾਸ ਦੇ ਵਿੱਚ ਸਿੱਖ ਹਮੇਸ਼ਾ ਆਪਣੇ ਸ਼ਬਦਾਂ ਨੂੰ ਗੁਰੂ ਅੱਗੇ ਰੱਖੇ ਅਤੇ ਉਸ ਕਰਤੇ ਪੁਰਖ ਨੂੰ ਸੰਭਾਲਣ ਦਾ ਯਤਨ ਕਰੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਵੇਂ ਗੁਣ ਵੀ ਕੋਈ ਨਾ ਹੋਵੇ, ਅਣਜਾਣਪੁਣਾ ਵੀ ਜਿਹੜਾ ਹੈ ਉਹ ਸ਼ਿਖਰ 'ਤੇ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਤੂੰ ਉਸ ਕਰਤੇ ਪੁਰਖ ਦੀ ਸੰਭਾਲਣਾ ਆਪਣੇ ਹਿਰਦੇ ਦੇ ਵਿੱਚ ਕਰਨ ਦਾ ਯਤਨ ਕਰ। ਜਦੋਂ ਉਹਦੀ ਸੰਭਾਲਣਾ ਕਰਨ ਦਾ ਯਤਨ ਕਰਾਂਗੇ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਫਿਰ ਇਹ ਵੀ ਅਵਸਥਾ ਆ ਜਾਂਦੀ ਕਿ ਸੰਭਾਲਦਿਆਂ ਸੰਭਾਲਦਿਆਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੀ ਮਿਟਾਵੋ। ਜੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਤਾਂ ਫਿਰ ਵੀ ਚੇਤੇ ਨਹੀਂ ਆ ਰਿਹਾ, ਜੇ ਚੇਤੇ ਕਰਨ ਦਾ ਮਨ ਨਹੀਂ ਕਰਦਾ ਤਾਂ ਫਿਰ ਇੱਕ ਕੰਮ ਕਰੋ ਮਹਾਰਾਜ ਤੁਸੀਂ ਦੱਸੋ। ਸਤਿਗੁਰੂ ਮਹਾਰਾਜ ਕਹਿਣਗੇ ਫਿਰ ਉਹ ਕਰਮ ਹੈ ਕਿ ਜੇ ਨਿਰਗੁਣ ਹੋਣ ਕਰਕੇ ਅਣਜਾਣਾ ਹੋਣ ਕਰਕੇ ਰੱਬ ਚੇਤੇ ਨਹੀਂ ਆ ਰਿਹਾ ਤਾਂ ਸਤਿਗੁਰੂ ਕਹਿਣ ਲੱਗੇ ਇੱਕ ਗੱਲ ਦਾ ਖਿਆਲ ਕਰ ਕੇ ਜਿਨ ਕੀਆ ਅਤੇ ਸੁਚੀਤ ਰੱਖ ਨਾਨਕ ਨਿਭਹੀ ਨਾਲ। ਸਤਿਗੁਰੂ ਕਹਿੰਦੇ ਜਿਨ ਜਿਸ ਨੇ ਕੀਆ ਪੈਦਾ ਕੀਤਾ ਹੈ ਪ੍ਰਗਟ ਕੀਤਾ ਹੈ ਤਿਸ ਤਿਸ ਨੂੰ ਚੀਤ ਚਿੱਤ ਦੇ ਵਿੱਚ ਰੱਖ। ਮਹਾਰਾਜ ਕਹਿਣ ਲੱਗੇ ਆਪਣੇ ਹਿਰਦੇ ਰੂਪੀ ਘਰ ਵਿੱਚ ਉਹਦੀ ਯਾਦ ਨੂੰ ਸਮਰਪਿਤ ਹੋ ਕੇ ਰੱਖ। ਜਿਨ ਕੀਆ ਅਤੇ ਸੁਚੀਤ ਰੱਖ ਅਤੇ ਮਹਾਰਾਜ ਕਹਿਣ ਲੱਗੇ ਨਾਨਕ ਨਿਭਹੀ ਨਾਲ। ਸਤਿਗੁਰੂ ਜੀ ਕਹਿਣ ਲੱਗੇ ਅੰਤ ਸਮੇਂ ਤਾਂ ਉਹੀ ਨਿਭਣਾ ਹੈ ਕਿਉਂਕਿ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸ। ਅਖੀਰ 'ਤੇ ਉਹਨੇ ਨਿਭਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ ਕੀਆ ਜਿਸ ਨੇ ਪ੍ਰਗਟ ਕੀਤਾ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਸਰੀਰਾ ਮੇਰਿਆ, ਇਹ ਗੱਲ ਦਾ ਖਿਆਲ ਕਰੀਏ ਆਪਾਂ, ਇਸੇ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਅਤੇ ਅੱਗੋਂ ਸਵਾਲ ਵੀ ਮੈਂ ਕੀ ਕੀਤਾ ਜੀ। ਮਹਾਰਾਜ ਕਹਿਣ ਲੱਗੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸਭ ਤੋਂ ਪਹਿਲਾਂ ਤੇ ਸਰੀਰਾ ਮੇਰਿਆ ਜਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਹਨੇ ਪੈਦਾ ਕੀਤਾ ਸੀ ਸਤਿਗੁਰੂ ਜੀ ਕਹਿੰਦੇ ਉਹਨੂੰ ਚੇਤੇ ਨਹੀਂ ਕੀਤਾ, ਉਹਦੇ ਤੱਕ ਪਹੁੰਚ ਨਹੀਂ ਕੀਤੀ। ਅਤੇ ਇੱਕ ਹੋਰ ਪੰਕਤੀ ਮਹਾਰਾਜ ਜੀ ਤੋਂ ਪੁੱਛ ਲਏ ਅਤੇ ਸਤਿਗੁਰੂ ਜੀ ਕਹਿੰਦੇ ਕੀਤੇ ਕਉ ਮੇਰਾ ਸਮਾਨੈ, ਬੜਾ ਸਤਿਕਾਰ ਕਰਦੇ ਵੀ ਮੇਰੇ ਕੀਤੇ ਦਾ ਦਾਤ ਦਿੱਤੀ ਰੱਬ ਨੇ, ਸਰੀਰ ਨੂੰ ਦਸ ਦਸ ਵਾਰੀ ਇਸ਼ਨਾਨ ਕਰ ਦਿੱਤੀ, ਹਰ ਹਫ਼ਤੇ ਟਾਈਮ ਬੰਨਿਆ ਕਿ ਧਵਾ ਕੇ ਲਿਆਉਣੀ ਹੈ ਘਰ ਦੇ ਵਿੱਚ ਹਰੇਕ ਚੀਜ਼ ਸੰਭਾਲ ਕੇ ਰੱਖਣੀ। ਮਹਾਰਾਜ ਜੀ ਕਹਿੰਦੇ ਕੀਤੇ ਕਉ ਮੇਰਾ ਸਮਾਨੈ, ਇਹ ਗੱਲ ਵਧੀਆ ਹੈ ਵੀ ਤੂੰ ਮੇਰੇ ਕੀਤੇ ਦਾ ਬੜਾ ਸਨਮਾਨ ਕਰਦਾ, ਪਰ ਮਹਾਰਾਜ ਜੀ ਕਹਿੰਦੇ ਗਲਤੀ ਪਤਾ ਕਿੱਥੇ ਹੋ ਰਹੀ। ਕਰਨਹਾਰ ਤ੍ਰਿਣ ਜਾਣੈ ਪਰ ਤੂੰ ਜਿਹੜਾ ਕਰਨਹਾਰ ਨਿਰੰਕਾਰ ਹੈ ਤੂੰ ਉਹਨੂੰ ਤੀਲੇ ਦੇ ਸਮਾਨ ਤਿਣਕੇ ਦੇ ਸਮਾਨ ਜਾਣੇ। ਇੱਥੋਂ ਤੱਕ ਜਿਹਦੀਆਂ ਦਾਤਾਂ ਸੀ ਉਹ ਦਾਤਾਂ ਦਾ ਬੜਾ ਸਤਿਕਾਰ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਜਿਹਨੇ ਦਾਤ ਦਿੱਤੀ ਸੀ ਅਸਲ ਦੇ ਵਿੱਚ ਮਹਾਰਾਜ ਕਹਿਣ ਲੱਗੇ ਕਰਨਹਾਰ ਤ੍ਰਿਣ ਜਾਣੈ। ਅਤੇ ਜੇ ਆਪਾਂ ਇਹ ਗੱਲ ਆਖ ਦਈਏ ਮਹਾਰਾਜ ਜੀ ਤੋਂ ਪੁੱਛ ਕੇ ਵੀ ਮਹਾਰਾਜ ਇਹ ਗੱਲ ਫਿਰ ਕਹਿ ਦੇਣੀ ਚਾਹੀਦੀ ਨਾ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਮਹਾਰਾਜ ਕਹਿਣ ਲੱਗੇ ਕਿਹੜੀ ਸਤਿਗੁਰੂ ਜੀ ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤ ਜ਼ਿਆਦਾ ਪਿਆਰੀ ਹੋਣ ਲੱਗ ਪਈ। ਸਤਿਗੁਰੂ ਕਹਿੰਦੇ ਜਿਨ ਕੀਆ ਅਤੇ ਸੁਚੀਤ ਰੱਖ, ਜਿਹਨੇ ਪੈਦਾ ਕੀਤਾ ਹੈ ਉਹਨੂੰ ਚੇਤੇ ਰੱਖ। ਅਤੇ ਚੇਤੇ ਕਿਵੇਂ ਰੱਖਣਾ ਹੈ, ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਸਤਿਗੁਰੂ
ਇੱਥੇ ਫਿਰ ਇਹੀ ਚੇਤੇ ਕਰਾਉਂਦੇ ਨੇ ਨਾ, ਜਿਨ ਕੀਆ ਜਿਹਨੇ ਪੈਦਾ ਕੀਤਾ ਤਿਸ ਚੀਤ ਰੱਖ, ਉਹਨੂੰ ਚੇਤੇ ਦੇ ਵਿੱਚ ਰੱਖ। ਇਹ ਮਨ ਹਰ ਜੀ ਧਿਆਏ ਤੂੰ। ਮਹਾਰਾਜ ਜੀ ਕਿੱਦਾਂ ਧਿਆਵਾਂ? ਸਤਿਗੁਰੂ ਕਹਿੰਦੇ ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਹੋ ਕੇ ਇੱਕ ਚਿੱਤ ਭਾਏ। ਭਾਏ ਦਾ ਅਰਥ ਹੈ ਪ੍ਰੇਮ ਸਹਿਤ, ਭਾ ਜਾਣ ਵਾਲੀ ਅਵਸਥਾ ਸਹਿਤ। ਅਤੇ ਮਹਾਰਾਜ ਜੇ ਮੈਂ ਇੱਦਾਂ ਕਰਨ ਲੱਗ ਪਿਆ ਫਿਰ ਕੀ ਮਿਲੇਗਾ? ਸਤਿਗੁਰੂ ਕਹਿਣ ਲੱਗੇ ਇਸ ਗੱਲ ਦਾ ਖਿਆਲ ਕਰਕੇ ਹਰ ਕੀਆਂ ਸਦਾ ਸਦਾ ਵਡਿਆਈਆ ਦੇ ਨਾ ਪਛੋਤਾ। ਇੱਥੇ ਫਿਰ ਸਤਿਗੁਰੂ ਮਹਾਰਾਜ ਕਹਿਣਗੇ ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ। ਨਾਲ ਸਤਿਗੁਰੂ ਕਹਿੰਦੇ ਜਿਹਨੇ ਤੈਨੂੰ ਪੈਦਾ ਕੀਤਾ ਹੈ ਉਹਨੂੰ ਚੇਤੇ ਰੱਖ, ਕਿਉਂਕਿ ਅੰਤਿਮ ਸਮੇਂ ਉਹੀ ਨਾਲ ਨਿਭਣ ਵਾਲਾ ਹੈ। ਉਹੀ ਅੰਤਿਮ ਸਮੇਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹੀ ਸਾਥ ਨਿਭਣ ਵਾਲਾ ਹੈ। ਇਸ ਕਰਕੇ ਅਗਲੀ ਅਵਸਥਾ ਦੇ ਵਿੱਚ ਸਤਿਗੁਰੂ ਦੀ ਬਖਸ਼ਿਸ਼ ਕਰਦਿਆਂ ਕਹਿੰਦੇ ਅਸ਼ਟਪਦੀ। ਅਸ਼ਟ ਦਾ ਅਰਥ ਅੱਠ ਹੁੰਦਾ ਹੈ, ਪਦੇ ਦਾ ਅਰਥ ਪਦੇ। ਅੱਠ ਪਦਿਆਂ ਵਾਲੀ ਇਹ ਅਸ਼ਟਪਦੀ ਹੈ। ਮਹਾਰਾਜ ਜੀ ਨੇ ਆਰੰਭਤਾ ਕੀਤੀ ਰਮਈਆ ਕੇ ਗੁਣ ਚੇਤ ਪ੍ਰਾਣੀ। ਰਮਈਆ ਰਮਿਆ ਹੋਇਆ, ਅਕਾਲ ਪੁਰਖ ਜਿਹੜਾ ਹਰੇਕ ਥਾਂ 'ਤੇ ਹਰੇਕ ਜਗ੍ਹਾ 'ਤੇ ਰਮਿਆ ਹੋਇਆ। ਮਹਾਰਾਜ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ। ਮਹਾਰਾਜ ਕਹਿਣਗੇ ਪ੍ਰਾਣਾ ਸਹਿਤ ਇਨਸਾਨ, ਤੂੰ ਰਮਈਆ ਨਿਰੰਕਾਰ ਦੇ ਗੁਣਾਂ ਨੂੰ ਚੇਤੇ ਕਰ। ਰਮਈਆ ਕੇ ਗੁਣ ਚੇਤ ਪ੍ਰਾਣੀ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜੇ ਤੈਨੂੰ ਚੇਤੇ ਨਹੀਂ ਨਾ ਆ ਰਿਹਾ ਤਾਂ ਫਿਰ ਇਹ ਵੀ ਗੱਲ ਸੋਚ ਕੇ ਕਵਨ ਮੂਲ ਅਤੇ ਕਵਨ ਦ੍ਰਿਸ਼ਥਾਨੀ, ਕਿਸ ਚੀਜ਼ ਤੋਂ ਤੈਨੂੰ ਕੀ ਬਣਾ ਕੇ ਰੱਬ ਨੇ ਪੇਸ਼ ਕਰ ਦਿੱਤਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮਹਾਰਾਜ ਕਹਿਣਗੇ ਇੱਕ ਛੋਟੀ ਜਿਹੀ ਕਰਤੇ ਪੁਰਖ ਨੇ ਜਿਹੜੀ ਹੈ ਔਰ ਇੱਕ ਨਿੱਕੀ ਜਿਹੀ ਅੰਸ਼ ਨੂੰ ਜਿਹੜਾ ਹੈ ਉਹ ਮਾਤਾ ਦੇ ਉਦਰ ਦੇ ਵਿੱਚ ਪ੍ਰਗਟ ਕਰਕੇ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਸੰਸਾਰ ਦੇ ਵਿੱਚ ਔਰ ਏਡਾ ਵੱਡਾ ਸਰੀਰ ਪ੍ਰਗਟ ਕਰਕੇ ਤੈਨੂੰ ਇਸ ਧਰਤੀ ਦੇ ਉੱਪਰ ਜਿਹੜਾ ਹੈ ਉਹ ਸਾਰਾ ਕੁਝ ਦ੍ਰਿਸ਼ਟਮਾਨ ਕਰ ਦਿੱਤਾ। ਸਤਿਗੁਰੂ ਮਹਾਰਾਜ ਵੀ ਮੈਂ ਗੁਣ ਤੇ ਗਾਉਣੇ ਸ਼ੁਰੂ ਕਰ ਦਿੰਦਾ ਵੀ ਰਮਈਆ ਕੇ ਗੁਣ ਚੇਤ ਪ੍ਰਾਣੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਜੇ ਨਹੀਂ ਅਜੇ ਵੀ ਕੋਈ ਝੁਕਾ ਨਹੀਂ ਨਾ ਬਣਦਾ ਤਾਂ ਫਿਰ ਇਸ ਤਰ੍ਹਾਂ ਕਰ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘੱਟ ਜਾਓ। ਫਾਨੀ ਮਹਾਰਾਜ ਕਹਿਣ ਲੱਗੇ ਨਹੀਂ ਤਾਂ ਫਿਰ ਇੱਕ ਗੱਲ ਦਾ ਖਿਆਲ ਕਰ, ਛਿੰਨ ਛਿੰਨ ਕਰਕੇ ਔਦ, ਔਦ ਦਾ ਅਰਥ ਉਮਰ ਹੈ, ਬਿਹਾਤ ਦਾ ਅਰਥ ਹੈ ਬਤੀਤ ਹੋ ਰਹੀ। ਫੂਟੇ ਘੱਟ ਜਾਓ, ਪਾਣੀ ਟੁੱਟੇ ਹੋਏ ਘੜੇ ਦੇ ਵਿੱਚੋਂ ਜਿਵੇਂ ਛਿੰਨ ਛਿੰਨ ਕਰਕੇ ਬੂੰਦ ਬੂੰਦ ਕਰਕੇ ਪਾਣੀ ਜਿਹੜਾ ਹੈ ਉਹ ਨਿਕਲ ਕੇ ਸਮਾਪਤ ਹੋ ਜਾਂਦਾ। ਮਹਾਰਾਜ ਕਹਿਣ ਲੱਗੇ ਤੇਰੇ ਸਰੀਰ ਰੂਪੀ ਘੜੇ ਨੂੰ ਮੁੱਖ ਰੂਪੀ ਤ੍ਰੇੜ ਲੱਗੀ ਹੋਈ ਹੈ ਅਤੇ ਮੁੱਖ ਰੂਪੀ ਤ੍ਰੇੜ ਵਿੱਚੋਂ ਸਵਾਸਾਂ ਰੂਪੀ ਜਲ ਜਿਹੜਾ ਹੈ ਉਹ ਨਿਮਕ ਨਿਮਕ ਕਰਕੇ ਬਤੀਤ ਹੁੰਦਾ ਜਾ ਰਿਹਾ। ਰਮਈਆ ਕੇ ਗੁਣ ਚੇਤ ਪ੍ਰਾਣੀ, ਗੁਣਾਂ ਨਾਲ ਕੀ ਹੋਏਗਾ? ਸਤਿਗੁਰੂ ਜੀ ਕਹਿੰਦੇ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਵੇਖ ਤੈਨੂੰ ਕਿਹੜੀ ਚੀਜ਼ ਤੋਂ ਪਰਮੇਸ਼ਰ ਨੇ ਕਿਸ ਤਰ੍ਹਾਂ ਦ੍ਰਿਸ਼ਟਮਾਨ ਕਰ ਦਿੱਤਾ, ਕਿਸ ਤਰ੍ਹਾਂ ਬਣਾ ਦਿੱਤਾ। ਸਤਿਗੁਰੂ ਕਹਿੰਦੇ ਇੱਥੇ ਹੀ ਸੀਮਤ ਨਹੀਂ, ਜਿਨ ਤੂੰ ਸਾਜ ਸਵਾਰ ਸਿੰਗਾਰਿਆ। ਜਿਸ ਅਕਾਲ ਪੁਰਖ ਨੇ ਪਹਿਲਾਂ ਤੇ ਤੈਨੂੰ ਸਾਜਿਆ, ਸਾਜਣ ਤੋਂ ਬਾਅਦ ਸਵਾਰਿਆ, ਸਵਾਰਨ ਤੋਂ ਬਾਅਦ ਤੇਰੇ ਸਰੀਰ ਉੱਪਰ ਸ਼ਿੰਗਾਰ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਨ ਤੂੰ ਸਾਜ, ਜਿਸ ਨੇ ਇਸ ਸਰੀਰ ਨੂੰ ਤੈਨੂੰ ਸਾਜ ਕੇ ਸਵਾਰਿਆ ਹੈ, ਚੰਗੀ ਤਰ੍ਹਾਂ ਸ਼ਿੰਗਾਰ ਦਿੱਤਾ ਹੈ। ਮਾਤ ਗਰਭ ਮਹਿ ਜਿਹਨੇ ਉਬਾਰਿਆ, ਮਾਤਾ ਦੇ ਗਰਭ ਦੇ ਵਿੱਚੋਂ ਵੀ ਉਬਾਰ ਲਿਆ, ਤੈਨੂੰ ਬਚਾ ਲਿਆ। ਕਦੀ ਇੱਕ ਖਿਆਲ ਕੀਤਾ ਆਪ ਜੀ ਨੇ, ਮਹਾਰਾਜ ਜੀ ਕੋਲ ਬੈਠ ਕੇ ਪੁੱਛੀਏ ਤਾਂ ਵਾਕਈ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਮਾਤਾ ਕੇ ਉੱਧਰ ਮਹਿ ਪ੍ਰਤਪਾਲ ਕਰਹਿ ਸੋ ਕਿਉਂ ਮਨੋਹੋ ਵਿਸਾਰੀਏ। ਮਹਾਰਾਜ ਵੀ ਮਾਤਾ ਦੇ ਉੱਧਰ ਦੇ ਵਿੱਚ ਇਹੋ ਜਿਹੀ ਕੀ ਚੀਜ਼ ਹੈ ਵੀ ਜਿਸ ਕਰਕੇ ਅਸੀਂ ਸ਼ੁਕਰਾਨਾ ਕਰੀਏ? ਮਹਾਰਾਜ ਜੀ ਨੇ ਕਿਹਾ ਇਸ ਜੀਵਨ ਵਿੱਚ ਮਾਤਾ ਦੇ ਉਦਰ ਦੇ ਵਿੱਚ ਜਠ ਰਗਨੀ ਹੈ, ਸਾਰਿਆਂ ਦੇ ਸਰੀਰ ਵਿੱਚ ਵੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਅਗਨ ਉਦਰ ਦੇ ਵਿੱਚ ਹੈ,
ਉੱਥੇ ਸਤਿਗੁਰੂ ਜੀ ਨੇ ਕਿਹਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ, ਗਰਬਾਸ ਉਰਧ ਤਪ ਅੰਤਰ ਕਰੈ ਖਸਮ ਸੇਤੀ ਅਰਦਾਸ। ਇੱਥੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਸ ਜੀਵਨ ਵਿੱਚ ਸਭ ਤੋਂ ਜਿਹੜੀ ਸਮਝਣ ਵਾਲੀ ਗੱਲ ਸਾਡੇ ਜੀਵਨ ਵਿੱਚ ਹੈ, ਆਪਾਂ ਪ੍ਰਸ਼ਾਦਾ ਛਕਦੇ ਹਾਂ, ਕਿਸੇ ਵੇਲੇ ਸਖ਼ਤ ਤੋਂ ਸਖ਼ਤ ਚੀਜ਼ ਵੀ ਜਿਹੜੀ ਹੈ ਉਹ ਅਸੀਂ ਦੰਦਾਂ ਨਾਲ ਤੋੜ ਕੇ ਖਾ ਲੈਂਦੇ, ਸਖ਼ਤ ਤੋਂ ਸਖ਼ਤ ਚੀਜ਼ ਕਿਤੇ ਸਰੀਰ ਅੰਦਰ ਵੀ ਚਲੀ ਜਾਏ ਤੇ ਉਹ ਸਰੀਰ ਦੀ ਅਗਨ ਉਹਨੂੰ ਗਾਲ ਕੇ ਰੱਖ ਦਿੰਦੀ। ਤੁਹਾਡੇ ਪੇਟ ਵਿੱਚ ਕੋਈ ਇਹੋ ਜਿਹੀ ਚੀਜ਼ ਚਲੀ ਜਾਏ ਵੀ ਜਿਹੜੀ ਪਚਣ ਵਿੱਚ ਬਹੁਤ ਔਖੀ ਹੋਵੇ, ਪਰ ਪੇਟ ਉਹਨੂੰ ਕੀ ਕਰਦਾ, ਪਚਾ ਲੈਂਦਾ, ਉਹਦੇ ਅੰਦਰ ਹੀਟ ਇੰਨੀ ਹੈ, ਅੱਗ ਇੰਨੀ ਹੈ, ਕੈਮੀਕਲ ਇੰਨੇ ਨੇ, ਪਰ ਸਖ਼ਤ ਤੋਂ ਸਖ਼ਤ ਚੀਜ਼ ਪਚ ਜਾਂਦੀ ਹੈ। ਪਰ ਮਾਤਾ ਦੇ ਉਦਰ ਦੇ ਵਿੱਚ ਪਰਮੇਸ਼ਰ ਨੇ ਕਿੱਡੀ ਕੁ ਸਮਰੱਥਾ ਪ੍ਰਗਟ ਕੀਤੀ, ਕਿੱਡੀ ਕੁ ਰੱਖਿਆ ਦਾ ਪ੍ਰਬੰਧ ਕੀਤਾ ਵੀ ਇੱਕ ਨਿੱਕੀ ਜਿਹੀ ਅੰਸ਼ ਬੱਚਾ ਜਨਮਿਆ ਹੋਵੇ ਨਾ ਛੋਟਾ ਜਿਹਾ, ਤੁਸੀਂ ਉਹਦੀ ਸਕਿਨ 'ਤੇ ਇੱਕ ਵਾਰੀ ਬਾਂਹ 'ਤੇ ਹੱਥ ਲਾ ਦਿਓ, ਉਹਦੇ ਮੂੰਹ 'ਤੇ ਹੱਥ ਲਾ ਦਿਓ, ਨਿਸ਼ਾਨ ਪੈ ਜਾਂਦਾ, ਐਡਾ ਕੋਮਲ ਹੈ। ਪਰ ਉਹਨੂੰ 9 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਅੱਗ ਤੋਂ ਬਚਾ ਕੇ ਰੱਖਣਾ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਉਂ ਨਹੀਂ ਸ਼ੁਕਰਾਨਾ ਨਿਕਲਦਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਇੱਥੇ ਫਿਰ ਸ਼ੁਕਰਾਨਾ ਹੈ। ਮਹਾਰਾਜ ਜੀ ਕਹਿਣ ਲੱਗੇ, ਇੱਥੇ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਗਰਭ ਅਗਨ ਮਹਿ ਜਿਨਹਿ ਉਬਾਰਿਆ, ਮਹਿ ਦਾ ਅਰਥ ਹੈ ਵਿੱਚ, ਗਰਭ ਦੀ ਅਗਨੀ ਵਿੱਚ ਮਾਤਾ ਦੇ ਉਧਰ ਪੇਟ ਵਿੱਚ ਜਿਹੜੀ ਅੱਗ ਸੀ ਉਹਦੇ ਵਿੱਚ ਜਿਨਹਿ ਉਬਾਰਿਆ, ਜਿਹਨੇ ਤੈਨੂੰ ਰੱਖ ਲਿਆ, ਉਬਾਰ ਲਿਆ ਹੈ। ਅਤੇ ਫਿਰ ਮਹਾਰਾਜ ਕਹਿਣਗੇ ਇਕੱਲਾ ਉਬਾਰਿਆ ਨਹੀਂ, ਇੱਥੇ ਖਿਆਲ ਵੀ ਰੱਖਿਆ ਹੈ ਕਿ ਬਾਰ ਵਿਵਸਥਾ, ਜਿੱਥੇ ਬਾਰਕ ਅਵਸਥਾ ਸੀ, ਬਾਰ ਦਾ ਅਰਥ ਹੁੰਦਾ ਬਾਲਕ, ਬਾਰ ਵਿਵਸਥਾ, ਜਦੋਂ ਤੇਰੀ ਅਵਸਥਾ ਬਾਲਕ ਦੀ ਸੀ, ਅਤੇ ਸਤਿਗੁਰੂ ਮਹਾਰਾਜ ਕਹਿਣਗੇ ਉਸ ਵਕਤ ਤੇਰੇ ਕੋਲ ਤਾਕਤ ਸਮਰੱਥਾ ਨਹੀਂ ਸੀ ਰਿਜਕ ਦੀ ਭਾਲ ਕਰਨ ਦੀ, ਪ੍ਰਸ਼ਾਦੇ ਦੀ ਭਾਲ ਕਰਨ ਦੀ ਕੋਈ ਤੇਰੇ ਕੋਲ ਅਵਸਥਾ ਨਹੀਂ ਸੀ। ਪਰ ਮਹਾਰਾਜ ਕਹਿਣਗੇ ਬਾਰ ਵਿਵਸਥਾ ਤੁਝੈ ਪਿਆਰਾ ਦੂਧ, ਮਹਾਰਾਜ ਜੀ ਕਹਿਣਗੇ ਸਭ ਤੋਂ ਉੱਤਮ ਬਾਲਕ ਅਵਸਥਾ ਵਿੱਚ ਜਿਹੜਾ ਤੇਰਾ ਪੇਟ ਭਰ ਸਕਦਾ ਸੀ ਉਹ ਦੁੱਧ ਸੀ, ਤੇਰੇ ਜਨਮ ਹੋਣ ਦੇ ਨਾਲ ਹੀ ਮਾਤਾ ਦੇ ਕੋਲੋਂ ਪਰਮੇਸ਼ਰ ਨੇ ਦੁੱਧ ਦਾ ਪ੍ਰਬੰਧ ਕਰ ਦਿੱਤਾ, ਦੁੱਧ ਦਾ ਪ੍ਰਬੰਧ ਕਰ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿਉਂਕਿ ਉਹ ਕਰਤਾ ਪੁਰਖ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੁਹਾਨ ਕੀ ਰੋਜੀ ਨਾ ਟਾਰੇ, ਉਹ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ ਸਾਰਿਆਂ ਦਿੰਦਾ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਮਹਾਰਾਜ ਕਿੰਨਾ ਚੰਗਾ ਹੈ ਕਿ ਜਨਮ ਹੋਇਆ ਹੈ ਅਤੇ ਜਨਮ ਦੇ ਨਾਲ ਹੀ ਮਾਤਾ ਕੋਲ ਦੁੱਧ ਦਾ ਪ੍ਰਬੰਧ ਕਰਕੇ ਰੱਖ ਦਿੱਤਾ। ਇਕੱਲਾ ਇਨਸਾਨ ਨਹੀਂ, ਭਗਤ ਧੰਨਾ ਸਾਹਿਬ ਜੀ ਨੇ ਤਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਕੁੰਮੀ ਜਲ ਮਹਿ ਤਨ ਤਿਸ ਬਾਹਰ, ਇਹ ਸ਼ਬਦ ਜਦੋਂ ਸੰਪੂਰਨ ਕਰਾਂਗੇ ਉਹਦੇ ਵਿੱਚ ਉਹਨਾਂ ਨੇ ਭਗਤ ਧੰਨਾ ਸਾਹਿਬ ਨੇ ਕਰਤੇ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਰਤੇ ਪੁਰਖ ਕੱਛੂ ਕੁੰਮੀ, ਕੱਛੂ ਕੁੰਮੀ ਦੇ ਕੋਲ ਕੀ ਹੈ ਵੀ ਉਹ ਬੱਚਿਆਂ ਨੂੰ ਜਨਮ ਦਿੰਦੀ ਹੈ ਜਦੋਂ ਆਂਡਿਆਂ ਦੇ ਰੂਪ ਦੇ ਵਿੱਚ, ਅਤੇ ਉਹਦੇ ਕੋਲ ਬੱਚਿਆਂ ਨੂੰ ਖਵਾਉਣ ਵਾਸਤੇ ਜਦੋਂ ਬੱਚੇ ਆਂਡਿਆਂ ਤੋਂ ਬਾਹਰ ਆਉਣਗੇ ਉਹਦੇ ਕੋਲ ਚੁੰਝ ਨਹੀਂ ਹੈ ਵੀ ਉਹ ਚੁੱਗ ਕੇ ਕੁਝ ਖਵਾ ਦੇ, ਉਹਦੇ ਕੋਲ ਦੁੱਧ ਦਾ ਪ੍ਰਬੰਧ ਵੀ ਨਹੀਂ ਹੈ ਅਤੇ ਪੰਖ ਵੀ ਨਹੀਂ ਹਨ ਕਿ ਉੱਡ ਕੇ ਲੈ ਕੇ ਆਏ। ਉਹ ਕੀ ਕਰਦੀ, ਇੱਕ ਖਾਸ ਟੈਂਪਰੇਚਰ ਦੇ ਉੱਪਰ ਆਪਣੇ ਬੱਚਿਆਂ ਦੇ ਆਂਡਿਆਂ ਨੂੰ ਰੱਖ ਦਿੰਦੀ ਹੈ ਅਤੇ ਦੁਬਾਰਾ ਕਦੀ ਆਪਣੇ ਬੱਚਿਆਂ ਕੋਲ ਨਹੀਂ ਆਉਂਦੀ, ਉਹ ਆਪ ਸਮੁੰਦਰ ਵਿੱਚ ਚਲੀ ਜਾਂਦੀ, ਪਾਣੀ ਦੀ ਡੂੰਘਾਈ ਵਿੱਚ ਚਲੀ ਜਾਂਦੀ। ਪਰ ਉਹ ਬੱਚਿਆਂ ਨੂੰ ਪਾਲਦਾ ਕੌਣ ਹੈ? ਜਦੋਂ ਇਹਦੇ ਉੱਪਰ ਖੋਜ ਹੋਈ ਤੇ ਅੱਜ ਵੀ ਤੁਸੀਂ ਵੇਖ ਸਕਦੇ ਹੋ, ਮਹਿਸੂਸ ਕਰ ਸਕਦੇ ਹੋ ਗੁਰਮੁਖੋ, ਕਿ ਜਿਸ ਵਕਤ ਕਹਿੰਦੇ ਕਿ ਉਹ ਬੱਚਿਆਂ ਨੂੰ ਆਂਡਿਆਂ ਨੂੰ ਇੱਕ ਥਾਂ 'ਤੇ ਰੱਖ ਦਿੰਦੀ, ਕੁਝ ਦਿਨਾਂ ਬਾਅਦ ਜਦੋਂ ਆਂਡੇ ਫੁੱਟ ਜਾਂਦੇ, ਬੱਚੇ ਉਹਦੇ ਵਿੱਚੋਂ ਬਾਹਰ ਆਉਂਦੇ ਨੇ ਅਤੇ ਬੱਚਿਆਂ ਕੋਲ ਸਮਰੱਥਾ ਨਹੀਂ ਵੀ ਉਹ ਸਿੱਧੇ ਸਮੁੰਦਰ ਵਿੱਚ ਉੱਤਰ ਕੇ ਸ਼ਿਕਾਰ ਕਰਨ ਲੱਗ ਪੈਣਗੇ, ਦਾਣਾ ਚੁਗਣ ਲੱਗ ਪੈਣਗੇ, ਪਰਮੇਸ਼ਰ ਨੇ ਉਹਨਾਂ ਦੇ ਰਿਜਕ ਦਾ ਪ੍ਰਬੰਧ ਕੀ ਕੀਤਾ ਵੀ ਉਹ ਆਂਡਿਆਂ ਦਾ ਖੋਲ ਹੀ ਇੰਨਾ ਬਣਾ ਦਿੱਤਾ, ਉਹਦੀ ਕੁਆਂਟਿਟੀ ਇੰਨੀ ਬਣਾ ਦਿੱਤੀ ਕਿ 7 ਦਿਨ ਤੱਕ ਉਹ ਕੱਛੂ ਕੁੰਮੀ ਦੇ ਬੱਚੇ ਆਂਡਿਆਂ ਦਾ ਖੋਲ ਖਾਂਦੇ ਨੇ ਅਤੇ 7 ਦਿਨਾਂ ਬਾਅਦ ਉਹਨਾਂ ਨੂੰ ਇੰਨੀ ਸੋਝੀ ਹੋ ਜਾਂਦੀ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਦੇ। ਇਹ 7 ਦਿਨ ਦਾ ਪ੍ਰੋਸੈਸ
ਸਾਇੰਸ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ, ਇੱਕ ਅੱਧਾ ਦਿਨ ਘਾਟਵਾਦ ਭਾਵੇਂ ਹੋ ਸਕੇ ਪਰ ਅਸਲ ਦੇ ਵਿੱਚ ਕਰਤੇ ਪੁਰਖ ਨੇ ਪ੍ਰਬੰਧ ਕਿੱਡਾ ਸੋਹਣਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਇਸ ਕਰਕੇ ਕਾਹੇ ਖੋਡੋਲ ਤੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਅਤੇ ਇੱਕ ਪਾਸੇ ਫਿਰ ਮਹਾਰਾਜ ਜੀ ਕਹਿਣ ਲੱਗੇ ਕਿ ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਜਦੋਂ ਭਰ ਜੋਬਨ ਦਾ ਸਮਾਂ ਆਉਣਾ ਸੀ ਉਹਦੇ ਤੋਂ ਪਹਿਲਾਂ ਦੰਦਾਂ ਦਾ ਪ੍ਰਬੰਧ ਕਰ ਦਿੱਤਾ, ਦੰਦਾਂ ਦਾ ਪ੍ਰਬੰਧ ਕੀਤਾ ਅਤੇ ਦੰਦਾਂ ਦੇ ਨਾਲ ਨਾਲ ਸਮੇਂ ਸਮੇਂ 'ਤੇ ਭੋਜਨ ਦਾ ਵੀ ਪ੍ਰਬੰਧ ਕਰ ਦਿੱਤਾ ਅਤੇ ਭੋਜਨ ਖਾਣ ਦੀ ਸੁੱਧ ਵੀ ਦੇ ਦਿੱਤੀ ਵੀ ਖਾਣਾ ਕਿਵੇਂ ਕਿਵੇਂ ਪਹੁੰਚਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਵੇਖ ਬਿਰਧ ਭਇਆ ਉੱਪਰ ਸਾਕ ਸੈਨ, ਕਹਿੰਦੇ ਨੇ ਬਿਰਧ ਹੋ ਗਏ ਅਤੇ ਅਸਲ ਦੇ ਵਿੱਚ ਬਿਰਧ ਹੋਣ 'ਤੇ ਵੀ ਰੱਖਿਆ ਕੀਤੀ ਗਈ, ਸਾਕ ਸੰਬੰਧੀ ਪੁੱਤਰ ਅਤੇ ਧੀਆਂ ਨੇ ਸਾਂਭਣਾ ਸ਼ੁਰੂ ਕੀਤਾ। ਅੱਜ ਤਾਂ ਇੱਕ ਹੋਰ ਨਵਾਂ ਹੀ ਯੁੱਗ ਜਿਹੜਾ ਹੈ ਉਹ ਉਤਪੰਨ ਹੋ ਕੇ ਆ ਗਿਆ ਗੁਰਮੁਖੋ, ਪੰਜਾਬ ਦੇ ਵਿੱਚ ਵੀ ਅਤੇ ਇੱਥੇ ਵੀ ਅੱਧਿਆਂ ਦੇ ਵਿੱਚੋਂ ਆਪਾਂ ਵੇਖੀਏ ਇਸ ਗੱਲ ਦਾ ਮਹਿਸੂਸ ਨਾ ਮਨ ਵਿੱਚ ਕਰਨਾ, ਬਹੁਤਿਆਂ ਦੇ ਵਿੱਚ ਇਹ ਅੱਜ ਰੁਝਾਨ ਆ ਗਿਆ ਵੀ ਜਦੋਂ ਮਾਤਾ ਪਿਤਾ ਬਜ਼ੁਰਗ ਹੋ ਗਏ ਤਾਂ ਓਲਡ ਏਜ ਹੋਮ ਦੇ ਵਿੱਚ ਛੱਡ ਆਓ, ਹਫ਼ਤੇ ਬਾਅਦ ਗੇੜਾ ਮਾਰੋ, ਦੋ ਹਫ਼ਤਿਆਂ ਬਾਅਦ ਗੇੜਾ ਮਾਰ ਕੇ ਆਓ, ਹਫ਼ਤੇ 'ਚ ਦੋ ਵਾਰੀ ਗੇੜਾ ਮਾਰੋ ਅਤੇ ਬੜਾ ਪਰ ਉਪਕਾਰ ਹੈ। ਇਹ ਹਾਲਾਤ ਚੱਲ ਪਿਆ ਪਰ ਅਸਲ ਵਿੱਚ ਮਹਾਰਾਜ ਕਹਿਣਗੇ ਬਿਰਧ ਭਇਆ, ਜਦੋਂ ਬਜ਼ੁਰਗ ਹੋ ਗਏ ਉੱਪਰ ਸਾਕ ਸੈਨ, ਮਹਾਰਾਜ ਕਹਿਣਗੇ ਸਾਕ ਸੰਬੰਧੀਆਂ ਦੀ ਜ਼ਿੰਮੇਵਾਰੀ ਬਣ ਗਈ ਵੀ ਚਿਮਚਿਆਂ ਨਾਲ ਪਾਣੀ ਤੱਕ ਪਿਲਾਉਣ ਵਾਸਤੇ ਤੁਹਾਡੇ ਕੋਲ ਬੈਠੇ ਮੁੱਖ ਅਪਿਆਓ, ਕਹਿੰਦੇ ਨੇ ਮੁੱਖ ਵਿੱਚ ਅਪਿਆਓ ਭੋਜਨ ਦੇਣ ਵਾਸਤੇ ਛਕਣ ਵਾਸਤੇ ਬੈਠਕੋ ਦੈਨ ਬੈਠੇ ਨੂੰ ਹੀ ਹੁਣ ਪ੍ਰਾਪਤ ਹੋ ਰਿਹਾ ਸੀ, ਬੈਠੇ ਨੂੰ ਉਦਾਤ ਬਜ਼ੁਰਗੀ ਵਿੱਚ ਵੀ ਪ੍ਰਾਪਤ ਹੋ ਰਹੀ ਹੈ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਰੀਏ ਕਿ ਇੰਨੀਆਂ ਪ੍ਰਾਪਤੀਆਂ ਤੋਂ ਬਾਅਦ ਵੀ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਮਹਾਰਾਜ ਜੀ ਕਹਿਣਗੇ ਕਰੀਏ ਕਿ ਨਿਰਗੁਣ ਹੋ ਗਿਆ ਹੈ ਬੰਦਾ, ਬੁੱਝਦਾ ਹੀ ਕੁਛ ਨਹੀਂ ਹੈ, ਜਾਣਦਾ ਹੀ ਕੁਛ ਨਹੀਂ। ਤੁਸੀਂ ਇੱਕ ਬੰਦੇ ਨੂੰ ਖਿਲਾੜ ਕੇ ਸਾਰੀ ਉਮਰ ਉਹਨੂੰ ਪਾਲੋ, ਉਹਦੀ ਪ੍ਰਤਪਾਲਣਾ ਕਰੋ, ਇਕੱਲੀ ਇਕੱਲੀ ਗੱਲ ਦਾ ਖਿਆਲ ਰੱਖੋ ਅਤੇ ਤੁਹਾਨੂੰ ਉਹ ਚੇਤੇ ਹੀ ਨਾ ਕਰੇ, ਤੁਹਾਨੂੰ ਉਹ ਇੰਨਾ ਕੁ ਭੁੱਲ ਜਾਏ ਵੀ ਤੁਹਾਡੀ ਯਾਦ ਉਹਦੇ ਜਿਹਨ ਵਿੱਚ ਨਾ ਆਏ, ਤਾਂ ਤੁਹਾਨੂੰ ਕੀ ਮਹਿਸੂਸ ਹੋਏ। ਮਹਾਰਾਜ ਕਹਿਣ ਲੱਗੇ ਜਿਹਨੇ ਪੈਦਾ ਕਰਕੇ ਇਕੱਲੇ ਇਕੱਲੇ ਸਵਾਸ ਤੱਕ ਜਿਹੜਾ ਸੀ ਉਹ ਖਿਆਲ ਰੱਖਿਆ, ਮਹਾਰਾਜ ਕਹਿਣ ਲੱਗੇ ਅਖੀਰ ਸਮੇਂ ਉਹੀ ਕਰਤਾ ਪੁਰਖ ਸਾਡੇ ਚੇਤੇ ਵਿੱਚ ਨਹੀਂ, ਉਹੀ ਚੇਤੇ ਵਿੱਚ ਨਹੀਂ, ਯਾਦ ਵਿੱਚ ਨਹੀਂ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕਿੱਥੇ ਇਨਸਾਨ ਦਾ ਸ਼ੁਕਰਾਨਾ, ਸ਼ੇਖ ਸਾਦੀ ਸਾਹਿਬ ਚੇਤਾ ਆ ਗਿਆ, ਕਹਿੰਦੇ ਮੈਂ ਗਰੀਬ ਬੜਾ ਸੀ, ਈਰਾਨ ਦੇ ਬੜੇ ਪ੍ਰਸਿੱਧ ਫਕੀਰ ਹੋਏ ਔਰ ਧਾਰਮਿਕ ਵਿਦਵਾਨ ਹੋਏ, ਜਿਵੇਂ ਆਪਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਮੰਨਦੇ ਹਾਂ ਨਾ, ਉਸੇ ਤਰ੍ਹਾਂ ਈਰਾਨੀ ਲੋਕ ਸ਼ੇਖ ਸਾਦੀ ਸਾਹਿਬ ਜੀ ਨੂੰ ਬਹੁਤ ਸਤਿਕਾਰ ਦਿੰਦੇ। ਸ਼ੇਖ ਸਾਦੀ ਸਾਹਿਬ ਕਹਿੰਦੇ ਵੀ ਕਮੀ ਬਹੁਤ ਸੀ ਘਰ ਵਿੱਚ, ਭੋਜਨ ਪਾਣੀ ਦੀ ਪਹਿਨਣ ਦੀ ਗਰੀਬੀ ਬੜੀ ਸੀ, ਕਹਿੰਦੇ ਸਾਡੇ ਬਾਪੂ ਜੀ ਨੇ ਕੀ ਕੀਤਾ, ਮੈਂ ਪੰਜਾਬੀ ਦੇ ਵਿੱਚ ਦੱਸ ਰਿਹਾ ਉਹ ਅਨੁਵਾਦ ਕਰਕੇ, ਕਹਿੰਦੇ ਸਾਡੇ ਬਾਪੂ ਜੀ ਨੇ ਕੀ ਕੀਤਾ ਵੀ ਮਸਜਿਦ ਦੇ ਵਿੱਚ ਸਾਨੂੰ ਮਦਰੱਸੇ ਵਿੱਚ ਛੱਡ ਆਏ, ਉੱਥੇ ਮੌਲਵੀ ਸਾਹਿਬ ਨੇ ਕਿਹਾ ਵੀ ਪੰਜ ਵਕਤ ਦੀ ਨਮਾਜ਼ ਪੜ੍ਹਨੀ ਪਏਗੀ, ਕੱਪੜਾ 6 ਮਹੀਨਿਆਂ ਬਾਅਦ ਮਿਲੇਗਾ, ਭੋਜਨ ਰੋਜ਼ ਮਿਲੇਗਾ ਅਤੇ ਨਾਲੇ ਪੜ੍ਹਾਈ ਕਰਾਵਾਂਗੇ। ਕਹਿੰਦੇ ਸਾਡੇ ਬਾਪੂ ਜੀ ਉਹਨਾਂ ਨੂੰ ਬਹੁਤ ਚੰਗਾ ਲੱਗਾ ਵੀ ਚਲੋ ਘੱਟੋ ਘੱਟ ਬੱਚੇ ਰੱਜ ਕੇ ਰੋਟੀ ਤਾਂ ਖਾਇਆ ਕਰਨਗੇ, ਕਹਿੰਦੇ ਸਾਨੂੰ ਛੱਡ ਆਏ ਅਤੇ ਕੱਪੜੇ ਵੀ ਮਿਲ ਗਏ ਸਾਨੂੰ, ਪਰ ਕਹਿੰਦੇ ਸਾਨੂੰ ਨਮਾਜ਼ ਪੜ੍ਹਨ ਵਾਸਤੇ ਨਾ ਥੋੜ੍ਹੀ ਜਿਹੀ ਦੂਰੀ 'ਤੇ ਨੰਗੇ ਪੈਰੀ ਜਾਣਾ ਪੈਂਦਾ ਸੀ ਮਸਜਿਦ ਵਿੱਚ, ਜੋੜੇ ਨਹੀਂ ਸੀ, ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਅਤੇ ਖਿਆਲ ਵੀ ਨਹੀਂ ਸੀ ਹੁੰਦਾ। ਕਹਿੰਦੇ ਰੇਤ ਤਪਣੀ ਅਤੇ ਤਪਦੀ ਹੋਈ ਰੇਤ 'ਤੇ ਪੈਰ ਨਾ ਕਿਸੇ ਵੇਲੇ ਰੱਖੇ ਜਾਣੇ, ਅਤੇ ਕਹਿੰਦੇ ਬਸ ਨਮਾਜ਼ ਮਤਲਬ ਦੀ ਪੜ੍ਹਦੇ ਸੀ ਵੀ ਬਸ ਨਮਾਜ਼ ਪੜ੍ਹਨੀ ਆ ਜਾਣਾ, ਹੋਰ ਕੋਈ ਕੰਮ ਨਹੀਂ। ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਕਹਿੰਦੇ ਨਾ ਸ਼ੁਕਰੇ ਪਤਾ ਨਹੀਂ ਕਦੋਂ ਹੋ ਗਏ, ਤਰਕਵਾਦੀ ਕਦੋਂ ਹੋ ਗਏ। ਕਹਿੰਦੇ ਜਦੋਂ ਨਮਾਜ਼ ਵਾਸਤੇ ਨਿਕਲਣਾ, ਰੇਤ ਤਪਦੀ ਹੋਣੀ ਜਾਂ ਠੰਡੀ ਹੋਣੀ, ਠੰਡੀ ਹੋਣੀ ਅਤੇ ਤਾਂ ਵੀ ਸ਼ਿਕਵਾ, ਗਰਮ ਹੋਣੀ ਅਤੇ ਤਾਂ ਵੀ ਫਿਰ ਉੱਥੇ ਰੋਸ ਪ੍ਰਗਟ ਕਰਨਾ। ਕਹਿੰਦੇ ਲੋਕਾਂ ਨੇ ਘੋੜੀਆਂ 'ਤੇ ਆਉਣਾ ਨਮਾਜ਼ ਪੜ੍ਹਨ, ਕਈਆਂ ਨੇ ਪਾਲਕੀਆਂ ਵਿੱਚ ਚੌਧਰੀਆਂ ਨੇ ਆਉਣਾ, ਕਈਆਂ ਨੇ ਖੱਚਰਾਂ ਦੇ ਉੱਪਰ ਆਉਣਾ ਅਤੇ ਬੜੇ ਅਮੀਰ ਲੋਕ ਪਹੁੰਚਣੇ। ਕਹਿੰਦੇ ਮੇਰੀ ਤਕਰੀਬਨ ਬਹੁਤ ਸਮਾਂ ਜਿਹੜੀ ਉਮਰ ਸੀ ਸਿੱਖਦਿਆਂ ਤਰਕਾਂ ਵਿੱਚ ਹੀ ਲੰਘ ਗਈ ਵੀ ਇਹ ਖੁਦਾ ਤੂੰ ਕੀ ਦਿੱਤਾ ਕੀ ਸਾਨੂੰ।
ਲੋਕ ਘੋੜੀਆਂ ਖੱਚਰਾਂ 'ਤੇ ਆਉਂਦੇ, ਅਸੀਂ ਤੇਰੇ ਮਸ ਰੱਸੇ ਵਿੱਚ ਰਹਿੰਦੇ, ਸਾਨੂੰ ਚੱਪਲਾਂ ਵੀ ਪਾਉਣ ਨੂੰ ਨਹੀਂ। ਕਹਿੰਦੇ ਕਦੀ ਨਮਾਜ਼ ਵਿੱਚ ਮਨ ਹੀ ਨਹੀਂ ਸੀ ਵੀ ਕਿ ਪ੍ਰਾਪਤੀ ਹੋ ਜਾਏਗੀ। ਕਹਿੰਦੇ ਥੋੜ੍ਹਾ ਜਿਹਾ ਸਮਾਂ ਲੰਘਿਆ, ਮੈਂ ਥੋੜ੍ਹਾ ਜਿਹਾ ਸਿਆਣਾ ਹੋਇਆ ਅਤੇ ਕਹਿੰਦੇ ਇੱਕ ਦਿਨ ਜਿਵੇਂ ਖੁਦਾ ਨੇ ਵਾਕਈ ਕਹਿੰਦੇ ਉੱਥੋਂ ਤੁਰੇ ਅਤੇ ਚੱਪਲਾਂ ਨਹੀਂ ਸੀ ਪੈਰਾਂ ਵਿੱਚ, ਰੇਤ ਤਪਦੀ ਅਤੇ ਤੁਰੇ ਅਤੇ ਰਾਹ ਵਿੱਚ ਸਾਰੀ ਵੀ ਮੌਲਵੀ ਸਾਹਿਬ ਨੂੰ ਵੀ ਪਤਾ ਨਹੀਂ ਐਡੀ ਗਰਮੀ 'ਚ ਨਮਾਜ਼ ਪੜ੍ਹਾਉਣ ਦਾ ਕੀ ਪਿਆ। ਕਹਿੰਦੇ ਬਸ ਆਹੀ ਗੱਲ, ਤੁਰਦਿਆਂ ਤੁਰਦਿਆਂ ਜਦੋਂ ਮਸਜਿਦ ਦੀਆਂ ਪੌੜੀਆਂ ਤੋਂ ਥੋੜ੍ਹਾ ਜਿਹਾ ਪਿੱਛੇ ਸੀ, ਕਹਿੰਦੇ ਇੱਕ ਪੈਰਾਂ ਤੋਂ ਵਹੀਣਾ ਪਿੰਗਲਾ ਵਿਅਕਤੀ ਹੱਥ ਇਕੱਲੇ ਚੱਲਦੇ ਅਤੇ ਪੈਰਾਂ ਨੂੰ ਜਿਹੜਾ ਹੱਥਾਂ ਦੇ ਭਾਰ ਪੈਰਾਂ ਨੂੰ ਧਰੂ ਧਰੂ ਕੇ ਚੱਲ ਰਿਹਾ। ਕਹਿੰਦੇ ਸਰੀਰ ਨੂੰ ਜਿਵੇਂ ਸੱਪ ਰੇਂਗਦਾ ਹੁੰਦਾ ਇੱਦਾਂ ਰੇਂਗਦਾ ਹੋਇਆ ਪੌੜੀਆਂ 'ਤੇ ਘਸਰ ਕੇ ਉਹਦਾ ਸਰੀਰ ਘਸੀਟਿਆ ਜਾ ਰਿਹਾ ਸੀ ਪੌੜੀਆਂ 'ਤੇ, ਅਤੇ ਮਸਜਿਦ ਦੀਆਂ ਪੌੜੀਆਂ ਚੜ੍ਹ ਕੇ ਅੰਦਰ ਗਿਆ ਅਤੇ ਜਾਂਦਿਆਂ ਸਾਰ ਕਿਹਾ, ਖੁਦਾ ਤੇਰਾ ਸ਼ੁਕਰਾਨਾ, ਸਰੀਰ ਵਿੱਚ ਇੰਨੀ ਜਾਨ ਦਿੱਤੀ ਮੈਂ ਨਮਾਜ਼ੀ ਹੋ ਸਕਿਆ। ਕਹਿੰਦੇ ਵੀ ਖੜ੍ਹੇ ਖਲੋਤਿਆਂ ਮੈਨੂੰ ਕਿਸੇ ਨੇ ਰਵਾਇਆ ਨਹੀਂ, ਕਹਿੰਦੇ ਮੇਰੇ ਅੰਦਰੋਂ ਇੱਕਦਮ ਬੈਰਾਗ ਚੱਲਿਆ ਵੀ ਮੈਂ ਚੱਪਲਾਂ ਨੂੰ ਤਰਸੀ ਜਾ ਰਿਹਾ, ਇੱਕ ਸਰੀਰ ਘਸੀਟ ਕੇ ਜ਼ਮੀਨ 'ਤੇ ਆ ਕੇ ਕਹਿੰਦਾ ਪਿਆ ਖੁਦਾ ਤੇਰਾ ਸ਼ੁਕਰਾਨਾ। ਕਹਿੰਦੇ ਮੈਂ ਉਦਣ ਦੀ ਨਮਾਜ਼ ਪੜ੍ਹੀ ਫਿਰ ਸਾਰੀ ਉਮਰ ਭੁੱਲੀ ਨਹੀਂ। ਉਦਣ ਕਹਿੰਦੇ ਨਮਾਜ਼ ਵਿੱਚ ਇੰਨਾ ਕੁ ਆਨੰਦ ਆਇਆ ਨਾ, ਇੰਨਾ ਕੁ ਖੇੜਾ ਆਇਆ, ਕਹਿੰਦੇ ਬਸ ਉਸ ਨਮਾਜ਼ ਨੇ ਜੀਵਨ ਪਲਟ ਕੇ ਰੱਖ ਦਿੱਤਾ ਆਪਣੀ ਸਾਰੀ ਦੀ ਸਾਰੀ। ਉਸ ਵਕਤ ਇਸਲਾਮਿਕ ਪ੍ਰਜਾਤੀ ਨੂੰ ਕਹਿਣਾ ਚਾਹੁੰਦੇ ਸੀ ਇਸਲਾਮਿਕ ਲੋਕਾਂ ਨੂੰ ਵੀ ਜਿੱਦਣ ਤੁਹਾਨੂੰ ਕਰਤੇ ਪੁਰਖ ਦਾ ਸ਼ੁਕਰਾਨਾ ਨਮਾਜ਼ ਪੜ੍ਹਦਿਆਂ ਸ਼ੁਕਰ ਕਰਨ ਆ ਗਿਆ ਉਦਣ ਨਮਾਜ਼ ਅਸਰ ਕਰੇਗੀ। ਅਤੇ ਅਸਲ ਵਿੱਚ ਸਾਡੇ ਉੱਪਰ ਵੀ ਜਪਜੀ ਸਾਹਿਬ ਉਦਣ ਵਾਕੇ ਪ੍ਰਭਾਵਸ਼ਾਲੀ ਹੋਏਗਾ ਜਿੱਦਣ ਸਾਡੇ ਮਨ ਵਿੱਚੋਂ ਸ਼ੁਕਰਾਨਾ ਨਿਕਲੇਗਾ ਕਿ ਮਹਾਰਾਜ ਆਹ ਤੁਹਾਡੀ ਬਖਸ਼ਿਸ਼ ਹੈ। ਐਵੇਂ ਤਾਂ ਨਹੀਂ ਸਿਰ ਤਿਆਰਾ ਰੱਖਿਆ ਗਿਆ ਸੀ, ਤੁਸੀਂ ਥੱਲੇ ਲੰਗਰ 'ਚ ਕਰਦ ਨਾਲ ਮਹਾਰਾਜ ਚੀਰਾ ਦੇ ਕੇ ਵੇਖੋ, 10 ਬੰਦਿਆਂ ਨੂੰ ਬੈਂਡਜ ਲਗਾ ਕੇ ਦੱਸਾਂਗੇ ਜੀ ਲੰਗਰ 'ਚ ਆਹ ਕੰਮ ਹੋ ਗਿਆ ਜੀ, ਹਾਂ ਕਰਦ ਵੱਜ ਗਈ ਸਾਡੇ। ਤੁਸੀਂ ਇਹ ਖਿਆਲ ਕਰੋ ਵੀ ਭਾਈ ਮਤੀ ਦਾਸ ਦੇ ਸਿਰ ਤਿਆਰੇ ਦੇ ਦੰਦੇ ਖਿੱਚੇ ਜਾਂਦੇ, ਦਾੜਾ ਅਤੇ ਮੁੱਖ ਖੂਨ ਨਾਲ ਭੇਜ ਜਾਂਦਾ ਅਤੇ ਜਪਜੀ ਸਾਹਿਬ ਸ਼ੁਰੂ ਹੋ ਜਾਂਦਾ, ਸਾਨੂੰ ਤਾਂ ਬੁਖਾਰ ਹੋ ਜਾਏ ਗੁਰਮੁਖੋ, ਜਪਜੀ ਸਾਹਿਬ ਕੀ ਚੌਪਈ ਸਾਹਿਬ ਹੀ ਭੁੱਲ ਜਾਂਦਾ। ਇਹ ਆਪਣੇ 'ਤੇ ਢੁਕਾ ਕੇ ਗੱਲ ਕਰ ਰਿਹਾ ਕਿਉਂਕਿ ਆਪ ਜੀ ਨੂੰ ਮੈਂ ਉਪਦੇਸ਼ ਨਹੀਂ ਦੇ ਸਕਦਾ। ਸਤਿਗੁਰੂ ਸਾਹਿਬ ਨੇ ਜੋ ਪੰਕਤੀਆਂ ਦਿੱਤੀਆਂ ਉਹਦੇ ਅਰਥ ਕਰ ਰਹੇ ਹਾਂ ਸਿਰਫ, ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇੱਕ ਗੱਲ ਦਾ ਖਿਆਲ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਕਰੀਏ ਕੀ ਵੀ ਨਿਰਗੁਣ ਹੈ ਕੁਛ ਨਹੀਂ ਜਾਣਦਾ, ਬੁੱਝਦਾ ਨਹੀਂ ਹੈ। ਅਤੇ ਫਿਰ ਮਹਾਰਾਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬੜਾ ਸੋਹਣਾ ਤਰੀਕਾ ਦੱਸਿਆ, ਕਹਿੰਦੇ ਇਹ ਨਿਰਗੁਣ ਹੈ, ਇਹਦੇ 'ਚ ਕੋਈ ਗੁਣ ਨਹੀਂ ਹੈ, ਜਾਣਦਾ ਹੀ ਨਹੀਂ ਹੈ, ਕੁਛ ਨਹੀਂ ਆਉਂਦਾ ਇਹਨੂੰ। ਫਿਰ ਮਹਾਰਾਜ ਕਹਿੰਦੇ ਫਿਰ ਕੀ ਕਰੀਏ, ਕਹਿੰਦੇ ਬਖਸ਼ ਲਿਹੋ ਤਾਂ ਨਾਨਕ ਸਿੱਧਿਆ। ਮਹਾਰਾਜ ਕਹਿਣ ਲੱਗੇ ਜੇ ਬਖਸ਼ ਲਓ ਤਾਂ ਅਰਦਾਸ ਨਾਨਕ ਨੂੰ ਸੋਝੀ ਹੋ ਜਾਏ, ਜੇ ਬਖਸ਼ ਲਓ ਨਾ ਤਾਂ ਇਹਨੂੰ ਅੰਦਰ ਵਾਲੇ ਨੂੰ ਸੋਝੀ ਹੋ ਜਾਏਗੀ। ਅਤੇ ਜੇ ਬਸ ਇਹੀ ਅਰਦਾਸ ਸਿੱਖ ਦੀ ਹੋਵੇ ਵੀ ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿੱਦਣ ਉਹ ਹੱਥ ਦੇ ਕੇ ਰੱਖਦਾ, ਅਤੇ ਅੱਜ ਦਾ 5 ਜੂਨ ਦਾ ਦਿਨ ਔਰ ਉਸ ਵਕਤ ਉਹਨਾਂ ਯੋਧਿਆਂ ਨੂੰ ਸਮਰਪਿਤ ਹੁੰਦਾ ਜਿਹੜੇ ਤੋਪਾਂ ਅਤੇ ਟੈਂਕਾਂ ਦੇ ਸਾਹਮਣੇ ਵੀ ਛਾਤੀ ਤਾਣ ਕੇ ਖਲੋ ਕੇ ਕਹਿੰਦੇ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਜਨਰਲ ਕੁਲਦੀਪ ਬਰਾੜ ਵਰਗੇ ਕਹਿੰਦੇ ਸੀ ਜਦੋਂ ਤੋਪਾਂ ਅਤੇ ਟੈਂਕਾਂ ਦੀ ਗੜਜਾਹਟ ਚੱਲੇਗੀ ਅਤੇ ਵੱਡੇ ਵੱਡੇ ਲੋਕ ਕਿਲ੍ਹੇ ਛੱਡ ਕੇ ਭੱਜਣ ਦੇ ਕਿ ਇਹ ਤਾਂ 2 ਘੰਟਿਆਂ 'ਚ ਵਿਹਲਿਆਂ ਕਰਾ ਦਿਆਂਗੇ। ਪਰ ਅੱਜ 5ਵਾਂ ਦਿਨ ਸੀ, ਟੈਂਕ ਦੀ ਆਮਦ ਪਰਿਕਰਮਾ ਵਿੱਚ ਹੋ ਚੁੱਕੀ ਸੀ। ਗੁਰਮੁਖੋ ਉਹ ਤੁਹਾਨੂੰ ਫੜਨ ਵਾਸਤੇ ਨਹੀਂ ਸੀ ਆਏ, ਉਹ ਤੁਹਾਡੇ ਅਸਥਾਨ ਨੂੰ ਨੇਸਤੋ ਨਬੂਦ ਕਰਨ ਆਏ ਸੀ, ਕਿਉਂਕਿ 5 ਵਾਰ ਪਹਿਲਾਂ ਵੀ ਤੁਹਾਡਾ ਇਹ ਅਸਥਾਨ ਸਿੱਖੀ ਦਾ ਸ਼ਿਖਰ ਦਾ ਕੇਂਦਰ ਸੀ, ਜਿੱਥੇ ਇਸ਼ਨਾਨ ਕਰਨ ਵਾਲਾ ਬੰਦਾ ਵੀ ਟੋਟੇ ਟੋਟੇ ਹੋਣ ਵਾਸਤੇ ਤਿਆਰ ਰਹਿੰਦਾ ਸੀ। ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਹੀ ਇੱਥੋਂ ਤੱਕ ਕਿ ਇਹ ਵੀ ਇਹਨਾਂ ਦਾ ਇਹਨਾਂ ਜ਼ਿਕਰ ਕੀਤਾ, ਕਹਿਣ ਲੱਗੇ ਇਹਨਾਂ ਦੇ ਪ੍ਰਥਾਏ ਜਿਹੜਾ ਕੁਝ ਲਿਖਿਆ ਗਿਆ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਥਾਏ, ਕਹਿੰਦੇ ਇਹਨਾਂ ਦਾ ਜਿਹੜਾ ਗੁਰੂ ਹੈ ਔਰ ਉਹ ਬਹੁਤ ਵਲੀ ਗੁਰੂ ਇਹਨੂੰ ਕਾ ਵਲੀ ਭਇਓ ਹੈ ਜਿਹਨੂੰ ਇਹਨਕੋ ਆਬੇ ਹਯਾਤ ਦਿਓ ਹੈ। ਕਹਿੰਦੇ ਨੇ ਇਹਨਾਂ ਨੂੰ ਆਬੇ ਹਯਾਤ ਦਿੱਤਾ ਅੰਮ੍ਰਿਤਸਰ ਸਰੋਵਰ, ਅਤੇ ਗੁਰਮੁਖੋ ਫੌਜ ਕੋਈ ਸੰਘਰਸ਼ ਕਰਦੇ ਯੋਧਿਆਂ ਨੂੰ ਫੜਨ ਦੇ ਮੂਡ ਵਿੱਚ ਨਹੀਂ ਸੀ ਆਈ, ਔਰ ਉੱਥੇ ਹੁਣ ਸਿਰਫ ਗੱਲ ਪੱਤ ਦੀ ਰਹਿ ਗਈ ਸੀ ਵੀ 4 ਦਿਨ ਹੋ ਗਏ
ਕੱਖ ਵੀ ਹੱਥ ਨਹੀਂ ਲੱਗਾ, ਕੋਈ ਸਿੱਖ ਫੜਿਆ ਨਹੀਂ ਜਾ ਚੁੱਕਾ ਸੀ। ਬਸ ਹੁਣ ਗੱਲ ਪੱਤ 'ਤੇ ਆ ਗਈ ਸੀ ਵੀ ਜਿੰਨਾ ਨੁਕਸਾਨ ਹੁੰਦਾ ਬਸ ਹੁਣ ਕਰੋ, ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਹੱਥ ਆ ਜਾਏ। ਪੈਰਾ ਕਮਾਂਡੋ ਸੱਦੀ ਗਈ, ਸਪੈਸ਼ਲ ਸਕੁਐਡ ਫੋਰਸ ਦਾ ਮੈਂ ਜ਼ਿਕਰ ਕੀਤਾ ਸੀ, ਹੈਲੀਕਾਪਟਰ ਰਾਹੀਂ ਉਤਾਰੀ ਗਈ। ਹੈਲੀਕਾਪਟਰ ਰਾਹੀਂ ਸਣੇ ਬੂਟਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਪਰ ਉਸ ਵਕਤ ਉਹ ਉਤਾਰੀ ਜਾਣੀ ਸੀ ਫੌਜ, ਪਰ ਟੈਂਕੀ ਵਾਲੀ ਟੈਂਕ

ਫਿਰ ਇੱਥੇ ਜਦੋਂ ਇਹ ਵੀ ਕੰਮ ਨਾ ਆਇਆ ਤਾਂ ਫਿਰ ਇੱਕ ਸਪੈਸ਼ਲ ਗੈਸ ਜਿਹਨੂੰ ਪੂਰੇ ਵਰਲਡ ਵਿੱਚ ਬੈਨ ਕਰ ਦਿੱਤਾ ਗਿਆ ਸੀ, ਉਹ ਗੈਸ ਦੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਸੁੱਟੇ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਸੁਧਾਰ ਨਗਰ ਲੁਧਿਆਣੇ ਵਿੱਚ ਮੁੱਲਾਂਪੁਰ ਦੇ ਬਿਲਕੁਲ ਨਜ਼ਦੀਕ ਛੇਵੇਂ ਪਾਤਸ਼ਾਹ ਦਾ ਜੋੜਾ ਸਾਹਿਬ ਹੈ, ਉਸ ਸਥਾਨ 'ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ। ਉੱਥੇ ਇੱਕ ਸੂਬੇਦਾਰ ਰਿਟਾਇਰ ਹੋਏ, ਕਰੋਨਾ ਕਾਲ ਵਿੱਚ ਉਹ ਚੜ੍ਹਾਈ ਕਰ ਗਏ, ਸਰਦਾਰ ਜਸਵੰਤ ਸਿੰਘ, ਉਹਨਾਂ ਦੇ ਸਤਿਕਾਰਯੋਗ ਜਵਾਈ ਨੇ ਜਿਹੜੇ, ਔਰ ਉਹ ਉੱਥੇ ਗੁਰਦੁਆਰਾ ਸਾਹਿਬ ਅੱਜ ਵੀ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਨਿਭਾ ਰਹੇ। ਔਰ ਉਹਨਾਂ ਨੇ ਜਿੱਦਣ 6 ਜੂਨ ਵਾਲੇ ਦਿਨ ਮੈਂ ਕਥਾ ਕੀਤੀ ਅਤੇ ਪੁਲਿਸ ਬਹੁਤ ਲੱਗੀ ਹੋਈ ਸੀ ਗੁਰਦੁਆਰਾ ਸਾਹਿਬ ਦੇ ਬਾਹਰ, ਅਤੇ ਉਹ ਵੀ ਉੱਥੇ ਸੁਣਨ ਵਾਸਤੇ ਆਏ ਅਤੇ ਉਹਨਾਂ ਨੇ ਆਪਣੇ ਸਾਹਮਣੇ ਜੋ ਕੁਝ, ਉਹ ਵੀ ਉਸ ਵੇਲੇ ਇੱਕ ਟੁਕੜੀ ਦਾ ਹਿੱਸਾ ਸੀ, ਉਹਨਾਂ ਨੇ ਕਿਹਾ ਵੀ ਛੋਟੀ ਤੋਪ ਜਿਹੜੀ ਸੀ ਨਾ, ਛੋਟੀ ਤੋਪ ਦੁਆਰਾ ਅਸੀਂ ਜੇ ਜ਼ਿਕਰ ਕਰੀਏ ਗਿਣਤੀ ਦੇ ਵਿੱਚ ਤਾਂ 60 ਛੋਟੇ ਗੋਲੇ ਅਸੀਂ ਜਿਹੜੇ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਆਲੇ ਦੁਆਲੇ ਦੀਆਂ ਬਿਲਡਿੰਗਾਂ ਵਿੱਚ ਸੁੱਟਣੇ ਸ਼ੁਰੂ ਕਰ ਦਿੱਤੇ ਸੀ। ਕਹਿੰਦੇ ਅਸੀਂ ਸ਼ਾਮ 5 ਜੂਨ ਨੂੰ ਸ਼ਾਮ ਤੱਕ ਅਸੀਂ ਬਹੁਤ ਵੱਧ ਗਿਣਤੀ ਵਿੱਚ ਗੋਲਿਆਂ ਦੀ ਵਰਤੋਂ ਕਰ ਚੁੱਕੇ ਸੀ। ਪਰ ਉੱਥੇ ਫਿਰ ਜਿਹੜੀ ਬਖਤਰਬੰਦ ਗੱਡੀ ਸੀ, ਕਹਿੰਦੇ ਨੇ ਬਖਤਰਬੰਦ ਗੱਡੀ ਦੇ ਉੱਪਰ ਵੀ ਉਸ ਵਕਤ ਸਾਨੂੰ ਭਰੋਸਾ ਸੀ, ਪਰ ਕਹਿੰਦੇ ਨੇ ਇੱਕ ਰਾਕਟ ਲਾਂਚਰ ਨੇ ਸਾਡੀ ਗੱਡੀ ਤਬਾਹ ਕਰ ਦਿੱਤੀ। RDX ਰੱਖ ਕੇ ਪਤਾ ਲੱਗਾ ਕਿ ਇੱਕ ਬੱਚੀ ਨੇ ਬਾਬਾ ਦੀਪ ਸਿੰਘ ਸਾਹਿਬ ਵਾਲੇ ਸਥਾਨ ਤੋਂ ਛਾਲ ਮਾਰ ਦਿੱਤੀ, ਔਰ ਉਸ ਵਕਤ ਉਹ ਗੱਡੀ ਤਬਾਹ ਹੋ ਗਈ। ਕਹਿੰਦੇ ਅਸੀਂ ਟੈਂਕ ਅੱਗੇ ਤੋਰਨ ਦਾ ਯਤਨ ਕੀਤਾ, ਪਰ ਗੁਰਮੁਖੋ ਟੈਂਕ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਸਥਾਨ 'ਤੇ ਆਉਂਦਾ, ਕਹਿੰਦੇ ਨੇ ਉਹ ਟੈਂਕ ਉੱਥੇ ਖੁੱਭ ਜਾਂਦਾ ਅਤੇ ਬੁੱਢਾ ਜਰਨੈਲ ਉਸ ਵਕਤ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਬੈਠ ਕੇ ਇਹ ਆਵਾਜ਼ ਦੇ ਕੇ ਕਹਿ ਰਿਹਾ ਸੀ ਹਾਕਮ ਫੌਜ ਦੇ ਸਾਹਮਣੇ। 75 ਸਾਲਾਂ ਦੀ ਉਮਰ ਸੀ ਅਤੇ 18 ਸੇਰ ਦਾ ਖੰਡਾ ਫੜ ਕੇ ਅਬਦਾਲੀ ਦੀ ਫੌਜ ਨੂੰ ਰੋਕਿਆ ਸੀ। ਮਤਾ ਕਿਤੇ ਭੁੱਲਿਓ ਕਿ ਅੱਜ ਉਹ ਜਰਨੈਲ ਸੰਸਾਰ ਤੋਂ ਚਲਾ ਗਿਆ, ਗੁਰੂ ਰਾਮਦਾਸ ਸਾਹਿਬ ਦੀ ਰਾਖੀ ਵਾਸਤੇ ਅੱਜ ਵੀ ਬਾਬਾ ਦੀਪ ਸਿੰਘ ਉਸੇ ਸਥਾਨ 'ਤੇ ਬੈਠੇ ਸੀ। ਅੱਜ ਵੀ ਟੈਂਕ ਉੱਤੋਂ ਅੱਗੇ ਨਾ ਵੱਧ ਸਕਿਆ। ਫਿਰ ਕਹਿੰਦੇ ਨੇ ਅਸੀਂ ਜਿਹੜੀ ਸਪੈਸ਼ਲ ਸਕੁਐਡ ਫੋਰਸ ਸੀ ਉਹਦੇ ਵਿੱਚੋਂ 2 ਜਵਾਨ ਕਾਮਯਾਬ ਰਹੇ, ਜਿਹੜੇ ਸਿੱਖਾਂ ਦੇ ਮੋਰਚਿਆਂ ਵਿੱਚ ਚਲੇ ਗਏ ਅਤੇ ਉੱਥੇ ਗੈਸ ਜਿਹੜੀ ਸੀ, ਗੈਸ ਦੇ ਗੋਲੇ ਪਹੁੰਚਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਸੀ। ਇੱਥੇ ਹੀ ਫਿਰ 5 ਤਰੀਕ ਵਾਲੇ ਦਿਨ ਜਨਰਲ ਸੁਵੇਗ ਸਿੰਘ ਹੁਣਾਂ ਦੀ ਗੋਲੀ ਲੱਗਦੀ। ਜੇ ਮੈਂ ਭੁੱਲਾਂ ਨਾ, ਜੇ ਕੋਈ ਭੁੱਲ ਹੋਵੇ ਤਾਂ ਬਖਸ਼ ਦਿਓ, ਕਿਉਂਕਿ ਆਪ ਜੀ ਚਸ਼ਮਦੀਦ ਵੀ ਬਹੁਤ ਬੈਠੇ ਹੋ ਉੱਥੇ। ਫਿਰ 5 ਤਰੀਕ ਨੂੰ ਜਨਰਲ ਸੁਵੇਗ ਸਿੰਘ, ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਬਿਲਕੁਲ ਨਜ਼ਦੀਕ, ਉਸ ਵਕਤ ਜਦੋਂ ਸਾਰੇ ਦਾਇਰੇ ਨੂੰ ਵੇਖਣ ਆਉਂਦੇ ਤਾਂ ਗੋਲੀ ਲੱਗਦੀ, ਜਿਹਦੇ ਕਾਰਨ ਜਨਰਲ ਸੁਵੇਗ ਸਿੰਘ ਹੁਣਾਂ ਨੇ ਚੜ੍ਹਦੀ ਕਲਾ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ। ਅਤੇ ਉਸ ਵਕਤ ਇਹ ਵੀ ਗੱਲ ਸੀ, ਕਹਿੰਦੇ 5 ਤਰੀਕ ਦੀ ਸ਼ਾਮ ਨੂੰ ਇੱਕ ਗਿਆਨੀ ਮੁਖਤਾਰ ਸਿੰਘ ਜੀ ਮੁਖੀ ਹੋਏ ਨੇ, ਉਹਨਾਂ ਨੂੰ ਸ਼ਾਹਕੋਟ ਮਿਲਿਆ ਸੀ ਮੈਂ, ਅਤੇ ਉਹ ਮੁਖੀ ਅੱਜ ਵੀ ਤੁਸੀਂ ਉਹਨਾਂ ਦਾ ਸਾਰਾ ਕੁਝ ਸੁਣ ਸਕਦੇ ਹੋ। ਕਹਿੰਦੇ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਥੱਲੇ ਵਾਲੀ ਬਿਲਡਿੰਗ 'ਚ ਅਤੇ ਸੰਤਾਂ ਨੇ ਇੱਕੋ ਗੱਲ ਕਹੀ ਸੀ ਵੀ ਜੇ ਜਿੰਨਾ ਕਿਸੇ ਨੇ ਜਾਣਾ ਹੈ ਤਾਂ ਜਾ ਸਕਦੇ ਹੋ। ਕਹਿੰਦੇ ਅਸੀਂ ਬੱਬਰ ਖਾਲਸਾ ਨਾਲ ਸੰਬੰਧਿਤ 8 ਤੋਂ 9 ਜਾਣੇ ਸੀ, ਜਿਨ੍ਹਾਂ ਨੇ ਫਿਰ ਪ੍ਰਣ ਕੀਤਾ ਸੀ ਵੀ ਇੱਥੋਂ ਨਿਕਲੀਏ ਅਤੇ ਪ੍ਰਣ ਕਰੋ ਵੀ ਤੁਸੀਂ ਆਪਣੇ ਘਰਦਿਆਂ ਵਾਸਤੇ ਮਰ ਚੁੱਕੇ ਹੋ। ਕਹਿੰਦੇ ਅਸੀਂ ਪ੍ਰਣ ਕਰ ਲਿਆ ਸੀ 7-8 ਜਾਣਿਆਂ ਨੇ ਵੀ ਇੱਥੋਂ ਨਿਕਲ ਕੇ ਸੰਘਰਸ਼ ਜਾਰੀ ਰੱਖਾਂਗੇ। ਕਹਿੰਦੇ ਜਦੋਂ ਪੌੜੀ ਰਾਹੀਂ ਅਸੀਂ ਬਾਹਰ ਹੀ ਨਿਕਲਣ ਲੱਗੇ ਸੀ ਅਤੇ ਇੱਕ ਗੋਲਾ ਆਣ ਕੇ ਐਡੀ ਤਾਕਤ ਦੇ ਨਾਲ ਵੱਜਾ, 4 ਸਿੱਖ ਜਿਹੜੇ ਮੇਰੇ ਨਾਲ ਦੇ ਸਨ ਗਿਆਨੀ ਮੁਖਤਾਰ ਸਿੰਘ, ਕਹਿੰਦੇ ਵੀ ਉਹ ਉਸੇ ਵੇਲੇ ਚੜ੍ਹਾਈ ਕਰ। ਫਿਰ ਉਹ ਨਿਕਲਣ ਦੇ ਵਿੱਚ ਕਾਮਯਾਬ ਹੋਏ। 5 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ, ਬ੍ਰਹਮਬੂੰਗਾ ਮੋਰਚਾ ਭੰਨ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਟੈਂਪਲ ਵਿਊ ਹੋਟਲ ਸੀ, ਟੈਂਪਲ ਵਿਊ ਹੋਟਲ ਦੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ਦੀ ਬਿਲਡਿੰਗ ਨੂੰ ਫਿਰ ਉਸ ਵਕਤ ਆਮ ਇਮਾਰਤ ਸਮਝਿਆ ਗਿਆ। ਅਤੇ ਉੱਥੇ ਫਿਰ ਵਾਧੂ ਨੁਕਸਾਨ, ਉੱਥੇ ਭਾਈ ਨਿਰਮਲ ਸਿੰਘ ਜੀ ਖਾਲਸਾ ਜਿਹੜੇ 10 ਘੰਟੇ ਲਗਾਤਾਰ ਗੁਰਬਾਣੀ ਕੀਰਤਨ ਕਰਦੇ ਰਹੇ, ਕਹਿੰਦੇ ਵੀ ਜਿਸ ਵਕਤ ਬਾਹਰ ਦੇਖਦੇ ਸਾਂ ਵੀ ਜਿਸ ਢੰਗ ਨਾਲ ਬਜਰੀ ਖਿਲਰਦੀ ਹੈ, ਇਸ ਢੰਗ ਨਾਲ ਗੋਲੀਆਂ ਜਿਹੜੀਆਂ ਸੀ ਉਹ ਛੋਟੀ ਪਰਿਕਰਮਾ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਸੀ। ਕਹਿੰਦੇ ਅਸੀਂ ਕੀਰਤਨ ਕੀਤਾ, ਇੱਕ ਸਿੰਘ

0: ਇੱਕ ਨੁੱਕਰ 'ਤੇ ਹਰਮੋਨੀਅਮ ਲੈ ਕੇ ਬੈਠਾ, ਦੂਜਾ ਦੂਜੀ ਨੁੱਕਰ 'ਤੇ, ਤਬਲਾ ਲੈ ਕੇ ਤੀਜੀ ਨੁੱਕਰ 'ਤੇ ਬੈਠੇ ਉੱਥੇ। ਪਰ ਕੀਰਤਨ ਦੇ ਵਿੱਚ ਜਿਹੜਾ ਸੀ, ਅਸੀਂ 10 ਘੰਟੇ ਬਾਅਦ ਕਹਿੰਦੇ ਵੀ ਮੇਰੀ ਵੀ ਬੱਸ ਹੋ ਗਈ, ਮੈਂ ਕੀਰਤਨ ਅੱਗੇ ਨਹੀਂ ਕਰ ਸਕਿਆ। ਫਿਰ ਉੱਥੇ ਭਾਈ ਕੁਲਵਿੰਦਰ ਸਿੰਘ ਅਰਦਾਸੀ ਰਿਟਾਇਰ ਹੋਏ, ਉਹਨਾਂ ਨੇ ਫਿਰ ਅਰਦਾਸ ਬੇਨਤੀ ਕੀਤੀ ਸਮਾਪਤੀ ਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬੀੜ ਉੱਥੇ ਜ਼ਖਮੀ ਹੋਈ। ਗੁਰਮੁਖੋ, ਜਿੱਦਣ ਤੁਸੀਂ ਬਿਲਕੁਲ ਹਾਂ ਵਿੱਚ ਹਾਂ ਮਿਲਾਉਣੀ ਸ਼ੁਰੂ ਕਰ ਦਿਓਗੇ, ਲੋਕ ਤੁਹਾਡੇ ਨਾਲ ਤੁਰੇ ਰਹਿਣਗੇ। ਜਿੱਦਣ ਤੁਸੀਂ ਹੱਕ ਮੰਗਣਾ ਸ਼ੁਰੂ ਕਰ ਦਿਓਗੇ, ਫਿਰ ਤੁਹਾਡਾ ਧਾਰਮਿਕ ਸਥਾਨ ਕੀ ਅਤੇ ਤੁਹਾਡੀਆਂ ਧਾਰਮਿਕ ਭਾਵਨਾਵਾਂ ਕੀ, ਫਿਰ ਸਭ ਬਖੇੜ ਦਿੱਤੀਆਂ ਜਾਣ। ਇਹ ਸਿੱਖਾਂ ਦੀ ਨਸਲ ਕੁਸ਼ੀ ਸੀ, ਕੋਈ ਇਸ ਗੱਲ ਦਾ ਨਿਰਣਾ ਨਹੀਂ ਸੀ ਵੀ ਇੱਥੇ ਸਿੱਖਾਂ ਦੇ ਮੋਰਚੇ ਲੱਗੇ ਹੋਏ ਸੀ। ਮਸਜਿਦਾਂ ਵਿਹਲੀਆਂ ਕਰਾਈਆਂ ਗਈਆਂ ਸੀ ਅਤੇ ਉਹ ਮਸਜਿਦਾਂ ਇਸ ਢੰਗ ਨਾਲ ਲੌਕ ਕਰ ਦਿੱਤੀਆਂ ਗਈਆਂ ਸੀ ਬਾਹਰੋਂ ਕਿ ਆਪਣੇ ਆਪ ਜੇ ਸਿੱਖਾਂ ਨੂੰ ਬਾਹਰ ਕੱਢਣ ਦੀ ਮਨਸ਼ਾ ਹੁੰਦੀ ਤਾਂ ਬਹੁਤ ਤਰੀਕੇ ਵਰਤੇ ਜਾ ਸਕਦੇ ਸੀ। ਜੇ ਨਕਸਲੀਆਂ ਦੇ ਉਸ ਵੇਲੇ ਨਕਸਲੀਆਂ ਨੇ ਨੁਕਸਾਨ ਕੀਤਾ ਸਰਕਾਰ ਦਾ ਅਤੇ ਸਰਕਾਰ ਦੇ ਲੀਡਰ ਮਾਰ ਦਿੱਤੇ ਬੰਬ ਧਮਾਕਿਆਂ ਵਿੱਚ, ਅਤੇ ਉਸ ਵੇਲੇ ਫੌਜ ਨੇ ਕਿਹਾ ਸੀ ਵੇਖੋ ਇਹ ਸਾਡੀ ਆਪਣਾ ਦੇਸ਼ ਹੈ, ਸਾਡੇ ਦੇਸ਼ ਵਾਸੀ ਨੇ ਹੀ ਇਹਨਾਂ 'ਤੇ ਹਮਲਾ ਨਹੀਂ ਕਰ ਸਕਦੇ, ਪਰ ਤੁਹਾਡੇ ਦੇਸ਼ ਵਿੱਚ ਤੁਹਾਡੇ ਦੇਸ਼ ਵਾਸੀਆਂ ਨੇ ਔਰ ਦਸਤਾਰ ਧਾਰੀਆਂ ਨੇ ਵਿੱਚ ਰਹਿ ਕੇ ਹਮਲੇ ਕੀਤੇ। ਗੁਰਮੁਖੋ, ਇਸ ਗੱਲ ਦਾ ਖਿਆਲ ਕਰਨਾ ਬੜਾ ਲਾਜ਼ਮੀ, ਜਿੰਨਾ ਚਿਰ ਤੱਕ ਅਸੀਂ ਆਪਣੇ ਹੱਕਾਂ ਪ੍ਰਥਾਏ ਸੁਚੇਤ ਨਹੀਂ ਹੋਵਾਂਗੇ, ਕਿਉਂਕਿ ਅੱਜ ਜੰਗ ਸ਼ਾਇਦ ਹਥਿਆਰਾਂ ਦੀ ਸਮਾਪਤ ਹੋ ਗਈ, ਅੱਜ ਜੰਗ ਤੁਹਾਡੀ ਸੋਚ ਤੁਹਾਡੀ ਵਿਚਾਰਧਾਰਾ ਦੇ ਨਾਲ ਸੰਪੂਰਨ ਹੋਏਗੀ। ਔਰ ਕਾਫੀ ਹੱਦ ਤੱਕ ਸਤਿਗੁਰੂ ਸਾਹਿਬ ਮਹਾਰਾਜ ਸੋਝੀ ਵੀ ਦੇ ਰਹੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਸਤਿਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ ਆਪ ਜੀ ਕਰੋ ਕਿਰਪਾਲਤਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ, ਬਖਸ਼ ਲੈ ਹੋ ਤਉ ਨਾਨਕ ਸੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾ ਸਨ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ਼ ਖਾਏ, ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰੇ ਕਬੂ ਨਾ ਛਾਡੇ ਕੇ ਦੇ ਮਾਂ ਵਾਕ ਅਨੁਸਾਰ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਹੈ, ਜਿਸ ਦੇ ਭੋਗ ਐਤਵਾਰ ਨੂੰ 9:15 ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸੋ ਅੱਜ ਵੀ, ਅੱਜ ਦੇ ਸ਼ਾਮ ਦੇ ਦੀਵਾਨ ਵੀ ਅਤੇ ਕੱਲ੍ਹ ਦੁਪਹਿਰ ਦੇ ਅਤੇ ਸ਼ਾਮ ਦੇ ਅੰਮ੍ਰਿਤ ਵੇਲੇ ਦੇ ਦੀਵਾਨ ਲਗਾਤਾਰ ਐਤਵਾਰ ਤੱਕ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਸੱਜਣਗੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ।

ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ

ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਵਾਸਤੇ ਟੈਂਕਾਂ ਤੋਪਾਂ ਸਮੇਤ ਫੌਜਾਂ ਚੜ੍ਹਾਈਆਂ ਗਈਆਂ। ਸਤਿਗੁਰੂ ਜੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ 5 ਜੂਨ ਵਾਲੇ ਦਿਨ ਬੇਅੰਤ ਸਿੰਘ ਸਿੰਘਣੀਆਂ ਨੇ ਸੰਗਤਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਤਿਨ੍ਹਾਂ ਦੇ ਸੰਬੰਧ ਵਿੱਚ ਸੰਧਿਆ ਦੇ ਦੀਵਾਨ ਸੱਜੇ ਸੋਹਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਗੁਰਸ਼ਬਦ ਵਿਚਾਰਾਂ ਹੋਈਆਂ, ਆਰਤੀ ਜੀ ਕੀ ਅਰਦਾਸ 6 ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸਰਦਾਰ ਪਰਮਿੰਦਰ ਸਿੰਘ, ਬੀਬੀ ਕਰਮਜੀਤ ਕੌਰ ਜੀ ਵੱਲੋਂ ਬੱਚੀ ਮਨਰੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੇ ਅਸਥਾਨਾਂ 'ਤੇ ਚੱਲ ਕਰਕੇ ਆਈ, ਸੰਗਤ ਵਾਸਤੇ ਲੰਗਰ ਸੇਵਾ ਦੀ ਪ੍ਰਾਪਤੀ ਕੀਤੀ। ਸਤਿਗੁਰੂ ਕਿਰਪਾਲਤਾ ਕਰਨੀ, ਆਪ ਜੀ ਨੇ ਬੱਚੀ ਨੂੰ ਚੜ੍ਹਦੀ ਕਲਾ, ਗੁਰਸਿੱਖੀ, ਸਿਦਕ ਭਰੋਸਾ ਬਖਸ਼ਣਾ, ਤੰਦਰੁਸਤੀਆਂ, ਲਮੇਰੀ ਆਰਜਾ, ਵਿੱਦਿਆ, ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਣੀ, ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ, ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਸੁੰਦਰ ਪੁਸ਼ਾਕੇ ਦਰ ਪ੍ਰਵਾਨ ਕਰਨੇ। ਆਪ ਜੀ ਦੇ ਹਜ਼ੂਰ ਸਰਦਾਰ ਨਿਵਾਨ ਸਿੰਘ ਬੇਨੀਪਾਲ, ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀ ਕਿਰਪਾ ਕਰਨੀ, ਬੀਬੀ ਮਨਜੀਤ ਕੌਰ ਜੀ ਨੂੰ ਦੇਹ ਅਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਸਰਦਾਰ ਜਸ ਤੇਜ ਸਿੰਘ, ਸੀਰਤ ਕੌਰ, ਮਿਨਾਜ ਕੌਰ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ। ਸਤਿਗੁਰੂ ਬੱਚਿਆਂ ਨੂੰ ਚੜ੍ਹਦੀ ਕਲਾ, ਗੁਰਸਿੱਖੀ, ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਣੀਆਂ। ਪਰਿਵਾਰ ਵੱਲੋਂ ਬੇਅੰਤ ਭੇਟਾਵਾਂ ਆਪ ਜੀ ਦੇ ਸਥਾਨਾਂ ਵਾਸਤੇ ਭੇਜੀਆਂ, ਦਰ ਪ੍ਰਵਾਨ ਕਰਨੀਆਂ। ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੋ, ਕਰੋ ਕਿਰਪਾ, ਸਤਿਗੁਰੂ ਦੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ।

ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗਾਂ ਕਿਸ ਥਿਰ ਨਾ ਰਿਹਾਈ,

ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਗੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ ਸਰਦਾਰ ਪਰਮਿੰਦਰ ਸਿੰਘ ਜੀ, ਬੀਬੀ ਕਰਮਜੀਤ ਕੌਰ ਪਰਿਵਾਰ ਵੱਲੋਂ ਮਨਰੀਤ ਕੌਰ ਦੇ ਜਨਮ ਦਿਨ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਮਨਰੀਤ ਕੌਰ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਾਸ ਰੱਖਣ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ। ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮੇਰੇ ਪ੍ਰਯਾਸ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਸਿਖਾਏ, ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ ਦੇ ਮਾਵਾ ਕੰਸਾਰ। ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ। ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਜਿਸ ਦੇ ਭੋਗ 7 ਤਰੀਕ ਨੂੰ, ਪਰਸੋਂ ਨੂੰ, ਐਤਵਾਰ ਨੂੰ ਸਵੇਰੇ 9:15 ਵਜੇ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਅੱਜ ਦੇ ਵੀ ਅਤੇ ਕੱਲ੍ਹ ਦੇ ਵੀ ਦੀਵਾਨ ਇਸੇ ਤਰ੍ਹਾਂ 7 ਤਰੀਕ ਤੱਕ ਉਹਨਾਂ ਮਹਾਨ ਯੋਧਿਆਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਵਿਸ਼ੇਸ਼ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਗੁਰੂ ਘਰ ਵਿਖੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 8 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਜੂਨ ਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 25 ਜੂਨ ਨੂੰ ਦਿਨ ਵੀਰਵਾਰ ਨੂੰ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਜੂਨ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ। ਇਹ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣਾਂ ਜਾਣ ਕੇ ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਏ ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਹ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਰਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਨ ਦੇਖਿਆ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਸਦਾ ਤੇ ਕਵਣ ਸੁਮਾਰ। ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੁਮੇਲ। ਘਰ ਘਰ ਇਹ ਪਹੁੰਚਾ ਸਤੜਿਨ ਦਬਵਨ, ਸਦਣ ਹਾਰ ਸਿਮਰਿਆ ਨਾਨਕ ਸੇ ਦੇ ਆਵਨ, ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ ਵਿਸ ਵਿੱਚ ਅਸੀਆਂ ਖੜੀਆਂ ਪਹਿਰਾਂ ਥਿੱਤੇ ਵਾਰੇ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਖ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪ ਕਮਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲਾਂ ਤੋ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿ ਸਭ ਨੈਨ ਨਰ ਨੈਨ ਹੈ ਤੋਹੇ ਕਹੋ ਸਹਿ ਸਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਣਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਗੋਦਨ ਗੁਰਬਾ ਭਰਿਆ ਮਿਲ ਸਾਧੂ ਖੰਡ ਲਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰਨ ਡਾਉਤ ਪਨ ਵੱਡਾ ਹੇ ਰਹਾਉ ਸਾਕਤ ਹਰ ਸਾਧਨ ਜਾਣੇ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁ ਵੈਦਕ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਵਾਸੋਵ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ।

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਆਏ, ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ, ਜਿਸ ਡਿੱਠੇ ਸਬਦ ਹੁਜਾਏ। ਅਤੇ ਏਕ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਿਰਾਲਾ ਦੇ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆ ਤਾਣੇ ਉੱਟਿਆਂ ਦੇ ਉੱਡ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾ ਚਰ ਰਾਸ਼ਟਰ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ। ਆਪ ਜੀ ਦੀ ਕਿਰਪਾ ਮਹਿਰਾਵਨ ਸਦਕਾ ਚਾਰ ਪੈ ਦਿਨਾਂ 'ਚ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ, ਪਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਸਮੁੱਚੀ ਸੰਗਤ ਨੂੰ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਰਹਿਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

0: ਗੁਰਮੁਖ ਦਿਓ ਏਕ ਸਮ ਤਰਹਿ ਉਰਧ ਪੰਖ ਲੈ ਸੁਧਾ ਕਰਹਿ ਬ੍ਰਹਸਪਤ ਵਿਖਿਆ ਦੇ ਸੁਭਾਹੇ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਰਹਿ ਤ੍ਰਿਕੁਟੀ ਮਾਹੇ ਐਨਸ ਕਰਮਲ ਤੋਵੇ ਨਾਹੀਂ ਸੋ ਗ੍ਰਿਤ ਸਹਾਰੇ ਸੋਹੇ ਵਹੇ ਮਰਤ ਚੜੈ ਆਂਧਨੇ ਆਪ ਖਾਪ ਸਿਉ ਲੜੈ ਪੁਰਖੀ ਪਾਂਚੋ ਰਾਖੈ ਸਭੈ ਤੋ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ ਥਾਵਰ ਸਿਰ ਕਰ ਰਾਖੈ ਸੋਏ ਝੂਠ ਕੀ ਵੱਟੀ ਘਟਮੈ ਸੋਏ ਬਾਹਰ ਪੀਤਰ ਪਿਆ ਪ੍ਰਗਾਸ ਤਬ ਹੋਆ ਸਗਲ ਕਰਮ ਕਾ ਨਾਸ ਜਬ ਲਗ ਘਟਮੈ ਦੂਜੀ ਆਨ ਤੋਲੋ ਮਹਿਲ ਨ ਲਾਵੇ ਜਾਨ ਰਾਮ ਤ ਰਾਮ ਸਿਮਲਾ ਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾ ਗੌੜੀ ਚੇਤੀ ਬਾਣੀ ਨਾਮ ਦਿਓ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀ ਅਲੇ ਰਾਮ ਕਹਿਤ ਜਨ ਕਸ ਨਾ ਤਰੇ ਰਹੋ ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਵਿਆਜ ਅਜਾ ਮਲ ਤਾਰੀ ਅਲੇ ਚਰਨ ਵਧਕ ਜਨ ਤੇ ਹੂ ਮੁਕਤ ਪਏ ਹੋਂ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸਦਾਮਾ ਉਗਰਸੈਨ ਕੋ ਰਾਜ ਦੀਏ ਜਪਹੀਣ ਤਪਹੀਣ ਕੁਲਹੀਣ ਕਰਮਹੀਣ ਨਾਮੇ ਕੇ ਸਵਾਮੀ ਤੇ ਉਤਰੇ ਰਾ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇ ਦੀ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਮਰ ਕੁਟਿਲਤਾ ਜਨਮ ਕੋ ਭਾਂਤੀ ਰਾਮ ਗੁਸਈਆਂ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ ਰਾਉ ਮੇਰੀ ਰਹੋ ਵਿਆਪਤ ਜਨ ਕਰੋ ਸੁਭਾਈ ਚਰਨ ਛਾਡੋ ਸਰੀਰ ਕਲ ਜਾਈ ਕੋਹਰੇ ਵਿਦਾਸ ਪਰੋ ਤੇਰੀ ਸਾਬਾ ਬੇਗ ਮਿਲੋ ਜਨ ਕਰਨਾ ਬਿਲਾਂਬਾ ਬੇਗਮਪੁਰਾ ਸਹਿਰ ਕੋ ਨਾ ਦੁੱਖ ਅੰਧੋ ਨਹੀਂ ਤੇ ਠਾਂ ਨਾ ਤਸਵੀਰ ਖਿਰਾਜ ਨਾ ਮਾਲ ਖੌਪ ਨਾ ਖਤਾ ਨਾ ਤਰਸ ਜਵਾਲ ਅਬ ਮੋਏ ਖੂਬ ਵਤਨ ਗਹਿ ਪਾਈ ਹੂਆ ਖੈਰ ਸਦਾ ਮੇਰੇ ਭਾਈ ਰਹੋ ਕਾਮ ਦੈਮ ਸਦਾ ਪਾਤਸ਼ਾਹੀ ਦੋਮਨ ਸੇਮ ਏਕ ਸੋ ਆਹੀ ਆਵਾਦਾਨ ਸਦਾ ਮਸ਼ਹੂਰ ਊਹਾ ਗਨੀ ਬਸੇ ਮਾਮੂਰ ਤਿਉਂ ਤਿਉਂ ਸੈਲ ਕਰੇ ਜਿਉ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਓ ਕੱਟ ਅਵ ਕੱਟ ਡੂਗਰ ਕਹਨਾ ਇੱਕ ਨਿਰਗੁਣ ਬੈਲ ਹਮਾਰ ਰਮਈਆ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇਆ ਰੇ ਰਹੋ ਹੋ ਬਣ ਜਾਰੋ ਰਾਮ ਕੋ ਸਹਿਜ ਕਰੋ ਵਪਾਰ ਮੈਂ ਰਾਮ ਨਾਮ ਤਨ ਲਾਦਿਆ ਵਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਹਾਲ ਪਤਾਲ ਮੋਹੇ ਜਮ ਡੰਡ ਨ ਲੈ ਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕੁਸੁੰਬਕਾ ਤੈਸਾ ਓ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਗੌੜੀ ਪੂਰਵੀ ਰਵਿਦਾਸ ਜੀ ਹੋਏ ਕੰਕਾਰ ਸਤਿਗੁਰ ਪ੍ਰਸਾਦ ਖੂਪ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨ ਬੂਜ ਐਸਾ ਮੇਰਾ ਮਨ ਵਿਖਿਆ ਬੇ ਮੋਹਿਆ ਕਛ ਹਾਰਾ ਪਾਰ ਨਾ ਸੂਜ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ ਰਹੋ ਮਲਨ ਪਈ ਮਦ ਮਾਧਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਪ੍ਰਮ ਚੂਕਈ ਮੈਂ ਸਮਤ ਦੇਹੋ ਸਮਝਾਈ ਜੋਗੀ ਸਿਰ ਪਾਵੇ ਨਹੀਂ ਤੋ ਗੁਣ ਕਸਨ ਅਪਾਰ ਪ੍ਰੇਮ ਭਗਤ ਕਹਿ ਕਰਨ ਕਹੋ ਰਵਿਦਾਸ ਚਮਾਰ ਗੌੜੀ ਬੈਰਾਗਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਯੁਗ ਸਤ ਤੇ ਥਾਂ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਏ ਬੋਰੇ ਮੋ ਸੋ ਕਉ ਨ ਕਹੇ ਸਮਝਾਏ ਜਾ ਤੇ ਹਾਵਾ ਗਮਨ ਮਿਲਾਈ ਰਹੋ ਬਹੁ ਵਿੱਚ ਧਰਮ ਨਿਰੂਪੀਆ ਕਰਤਾ ਦੀ ਸਹਿ ਸਭ ਲੋਏ ਕਵਨ ਕਰਮ ਤੇ ਛੁਟੀਐ ਜੇ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਆ ਸੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੇ ਬਸੈ ਕੌਣ ਹਰੈ ਅਭਿਮਾਨ ਬਾਹਰ ਖੁਦ ਕਾ ਪਖਾਰੀਆ ਹਰ ਪਿੱਤਰ ਵਿਵਿਧ ਵਿਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਵਿਧ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ ਪਾਰਸ ਮਾਨੋ ਤਾ ਬੋ ਛੁਟੈ ਕਣਕ ਹੋਤ ਨਹੀਂ ਬਾਰ ਪਰਮ ਪਰਮ ਗੁਰ ਭੇਟੀਐ ਪੂਰਵ ਲਿਖਤ ਲੀਲਾਟ ਉਨ ਮਨ ਮਨ ਮਨ ਹੀ ਮਿਲੈ ਛੁਟਕਤ ਵਜਰ ਕਾ ਪਹਾਟ ਭਗਤ ਜੁਗਤ ਮਤ ਸਤਿਗੁਰੀ ਪਰਮ ਬੰਧਨ ਕਾਟ ਵਿਕਾਰ ਸੋਈ ਬਸ ਰਸ ਮਨਾ ਮਿਲੇ ਗੁਣ ਨਿਰਗੁਣ ਹੇਕ ਵਿਚਾਰ ਅਨਕ ਜਾਤਨ ਨਿਗਰ ਹੋਕੀਏ ਡਾਰੀ ਨ ਟੜੈ ਪਰਮ ਪਾਸ ਪ੍ਰੇਮ ਭਗਤ ਨੀ ਉਪਜੈ ਤਾਤੇ ਰਵਿਦਾਸ ਉਦਾਸ
1: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ ਸੋ ਦਰ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿੱਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਦਾਨੰ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿਹ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜੈ ਪ੍ਰਖੀ ਸੋ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਜੇਤੇ ਅੜਸਰ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰਕਾ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਹਿਨ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਜੀ ਜਾਂ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭੇਜਨ ਹਰ ਧਿਆਇਆ ਜੀਓ ਤਿਨ ਤੁਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨਕਾ ਭਉ ਸਭ ਗਵਾਸੀ ਜਿਨ ਹਰ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ तेरी भगत तेरी भगत भंडार जी परे बेअंत बेअंता तेरे अनेक तेरे तेरे भगत सलाहन तुझी हर अनका अनेक अनंता तेरी अनक करे हर पूजा जी तब तापह जपे बेअंता तेरे अनेक पड़े बो सिमरत साहत जी कर किरिया खट कर्म करंता से भगत भलेजा नानक जी जो भाव है मेरे हर भगवंता तू आदि पुरख अपरंपर करता जी तो जेवड़ अवर न कोई तू जुग जुग एको सदा सदा तू एको जी तू नेचल करता सोई तुद आपे भावे सोई वरते जी तू आपे करे सो होई तुद आपे श्रेष्ठ सब उपाई जी तुद आपे सिरज सब गोई जन नानक गुण गावे करते के जी जो सबसे का जान होई एक ओंकार सतगुर प्रसाद राग आसा महला पहला चौपदे कर दूजा सुन वड्डा आके सब कोई केवड़ वड्डा डीठा होई कीमत पाए न कहया जाए कहने वाले तेरे रहे समाए वड्डे मेरे साहिबा गैर गंभीरा गुनी गहीरा कोई न जाने तेरा केता केवड़ तीरा रहाओ सब सुरतीमल सुरत कमाई सब कीमत मिल कीमत पाई ज्ञाने ध्याने गुर गुरहाई कह न जाई तेरी तिल वड्याई सब सत सब तप सब चंगियाइयाँ सिद्धा पुरखा किया वड्याईया तुरवन सिद्धि किने न पाईया करम मिलै नाही ठाक रहाइया आखण वाला क्या बेचारा सिफती भरे तेरे भंडारा जे तू देह तिसे क्या चारा नानक सच सवार अनहारा आसा महला पहला आखा जीवां विसरै मर जाओ आखण औखा साचा नाओ साचे नाम की लागै भूख तित भूखे खाए चली अह दुख सो क्यों विसरै मेरी माए साचा साहिब साचै नाए रहाओ साचे नाम की तिल वड्याई आख के कीमत नहीं पाई जैसा मिलकै आखण पाहे वड्डा न होवै काट न जाए ना ओह मरै ना होवै सोग देंदा रहे न चूकै भोग गुण एहो होर नाही कोए ना को होवा ना को होए जेवड़ आप तेवड़ तेरी दात दिन दिन करकै कीती रात खसम सारे ते कमजात नानक नावै बासनात आसा महला पहला जे दर मांगत कूक करे महली खसम सुने भावे तीरक भावे तके एक वडाई दे जानो जोत न पूछो जाती आगे जात ना हे रहाओ आप कराए आप करै आप उलामे चित तरै जा तू करन हार करतार क्या मोता जी क्या संसार आप उपाए आपे दे आपे दुर्मत मन करै गुर प्रसाद वसै मन आए दुख अनेरा विचो जाए साच प्यारा आप करै अवरी को साच न दे जे किसे दे वखाने नानक आगे पूछ न ले आसा महला पहला ताल मदीरे कट के घाट दोलक दोलक दुनिया वाज है वाज नारद नाचे कलका पाहो जती सती कह राखे पाओ नानक नाम विटो कुरबान अंधी दुनिया साहिब जान रहाओ गुरु पासो फिर सेला खाए ताम प्रीत वसै कर आए जेसो वरिया जीवन खान खसम पछाणे सो दिन परवान दर्शन देख्या दया न होए लय दिते विर रहे न कोए राजा न्याओ करे हथ होए कहे खुदाया खुदाए न मन न कोए मानस मूर्त नानक नाम करनी कुत्ता दर फुरमान गुर प्रसाद जाने मेहमान ता किस दर गह पावै मान आसा महला पहला जेता शब्द सुरत तुण तेती जेता रूप काया तेरी तू आपे रचना आपे बसना अवर न दूजा कहो माई साहिब मेरा एको है पाई एको है रहाओ आपे मारे आपे छोड़े आपे ले वह दे आपे वेखे आपे विकसे आपे नदर करे जो किस करना सो कर रहा अवर न करना जाई जैसा वरते तैसो कहिए सब तेरी वडियाई काल कल वाली माया मद मीठा मन मत वाला पीवत रह आपे रूप करे बहुपांति नानक बपड़ा एव कह आसा महला पहला वाजा मत पखावत पाओ हुए आनंद सदा मन चाओ इहा प एहो तपताओ इतरंग नाचो रख रख पाओ पूरे ताल जाने सालाहा होर नचना खुशियां मन माहा रहाओ सत संतोख वजे तोय ताल पैरी वाजा सदा निहाल राग नाद नहीं दूजा पाओ इत रंग नाचो रख रख पाओ पाओ फेरी होए मन चीत बहद्या उठद्या नीता नीत लेटन लेट जाने तन सुहा इतरंग नाचो रख रख पाओ सिख सभा दीख्या का पाओ गुरमुख सुनदा साचा नाओ गुरमुख सुनना साचा नाओ नानक आखण वेरा वेर इतरंग नाचो रख रख पैर आसा महला पहला पौन उपाय धरी सब धरती जल अग्नि का बंद किया अंदुले दैत मूंड कटाया रावण मार क्या वड़ा पया क्या उमा तेरी आखी जाए तू सर्वे पूर रहा लिबलाए रहाओ जी उपाय जूत हर किन्नी काली नाथ क्या वड़ा पया के तू पुरख जोर जोरू कौन कहिए शर्म निरंतर रव रहा नाल कुटाम साथ वरदाता ब्रह्मा पालन रिष्ट गया आगे अंत न पायो ताका कंस छेद क्या वड़ा पया रतन उपाय तरे खीर मथिया होर पखलाए जी जे असी किया कहे नानक छपे क्यों छपया एकी एकी वंड दिया आसा महला पहला कर्म करतूत बेल बिसथारी राम नाम फल हुआ तिस रूप नरेख अनाहद वाजे सब निरंजन किया करे वख्यान जाने जे कोई अमृत पीवै सोई रहाओ जिन पिया से मस्त पय है टूटे बंधन फाहे ज्योति जो समानी पीतरता छोड़े माया के लाहे सर्ब ज्योत रूप तेरा देखिया सगल भवन तेरी माया रारा रूप निरालम बैठा नदर करे विच छाया बीना शब्द वजाव है जोगी दर्शन रूप पारा शब्द अनाह सो सो राता नानक कहे विचारा आसा महला पहला मैं गुण गल्ला के सिर पार गली गल्ला सिर जनहार खाना पीना हसना बाद जब लग हृदय ना आवै जाद तौ परवाह के ही क्या कीजै जन्म जमन किस लीजी लीजै रहाओ मन की मत मताकल मत्ता जो कुछ बोलियो सब खतो खत्ता क्या मुँह लै कीते अरदास पाप पुण दो साखी पास जैसा तू करह तैसा को होए तुझबिन दूजा नाही कोए जेही तू मत देह ते ही को पावै तुदे आपे पावै तवै चलावै राग रतन परिया परवार तिस विच उपजे अमृत सार नानक करते का इहो तन माल जे को बूझै इहो विचार आसा महला पहला कर कृपा अपने कर आया तामिल सखिया काज रचाया खेल देख मन अंध पया सहो भी आहन आया गावहु गावो कामनी विवेक विचार, हमरे कर आया जग जीवन पता रहाओ। गुरु द्वारे हमरा व्याह जे होवा, होआ जासो मिलया ता जानिया। त्यो लोका में शब्द रव्या है आप गया मन मानिया, अपना कार्य आप सवारे होरन कार्य न होई। जित कार सा संतोख दया धर्म है गुरमुख बुझै कोई। पणत नानक सबना का पिर एको सोए, जिसनो नदर करे सो सा सुहागण होए। आसा महला पहला, गृह बन समसर सह सो पाए। दुरमत गत पई कीर्त ठाए, सच पौड़ी साचो मुख नाऊ। सागुर से पावे निज थाऊ, मान झूरे खर दर्शन जान। सर्व जो पूरन भगवान रहाऊ, अदक त्यास भेख बहु करै। दुख बिख्या सुख तन पर हरै, काम क्रोध अंतर तन हिरै। दुबदा छोड़ नाम निस्तरै, सिफत सलान सहज आनंद। सखा सहन प्रेम गोबिंद, आपे करे आपे बख्शिंद। तन मन हर पै आगे जिंद, झूठ विकार महा दुख दे। पेख वरन दिशे सब खे, जो उपजे सो आवै जाए। नानक अस्थर नाम रजाए। आसा महला पहला, एको सरवर कमल अनूप। सदा बिगासै परमल रूप, उजल मोती चूगै हंस। सर्व कला जगदीसै अंस, जो दिशै स उपजै बिनसै। बिनजल सरवल कमल न दिशै रहाओ, बिरला बूजै पावै भेद। साखा तीन कहे नित बेद, नाद बिंद की सुरत समाए। सागुर से परम पद पाए, मुक्तो राता रंग रवातो। राजन राज सदा बिगसांतो, जेतु राखे कृपा तार। बूढ़त पाहन तार है तार, तेर पवन में जो तेर पवन मैं जानिया। उल्ट पही कर कर मैं आनिया, ऐंस पद करे लिवलाए। नानक तिन कै लागै पाए। आसा महला पहला, गुरमत साची हुज्जै दूर। बहु सियाणप लागै धूर, लागी मैल मिटे सच नाए। गुर प्रसाद रहै लिवलाए, है हजूर हाजिर अरदास। दुख सुख साच करते प्रपास रहाओ। कूड़ कमावै आवै जाए, कहन कथन वारा नहीं आवै। क्या देखा सूझ बूझ ना पावै, बिन नावे मन तृप्त ना आवै। जो जन्मे सो रोग वे आपै, हमें माया दुख संतापै। से जन बाचे जो प्रभ राखे, सागुर सेव अमर राचाखै। चल तो मन राखे अमृत चाखै, सागुर सेव अमृत शब्द पाखै। साचा शब्द मुक्त गद पाए, नानक विचों आप गवाए। आसा महला पहला, जो तन किया सो चत थिया। अमृत नाम सतगुर दिया, हृदय नाम नाही मन भंग। अंदर नाल प्यार है संग, हर जियो राखो अपनी सरनाई। गुर प्रसादी हर रस पाया, ना पदार्थ नौंद पाई रहाओ। करम धर्म सच साचा नाओ, ताकै सदबल हारे जाओ। जो हर राते से जन परवान, तिनकी संगत परम निधान। हर वार जन पाया तन नारी, हर सो राती शब्द विचारी। आप तरे संगत कुल तारै, सागुर सेव तत् विचारै। हमरी जात पत सच नाओ, करम तन संयम सत पाओ। नानक बख्शै पूछना होए, दूजा मेटे एको सोए। आसा महला पहला, एक आवै एक जावै आई। एक हर सत राते रहे समाई, एक धरन गगन में ठौर ना पावै। से कर्म ही हर नाम ना त्यावै, गुर पूरे ते गत मित पाई। इहो संसार बिख वत अत, ਭੌਜਲ ਗੁਰ ਸਬਦੀ ਹਰ ਪਾਰ ਲੰਘਾਈ ਰਹਾਉ। ਜਿਨ ਕੋ ਆਪ ਲਏ ਪ੍ਰਮੇਲ, ਤਿਨ ਕੋ ਕਾਲ ਨ ਸਾਕੈ ਪੇਲ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਉਂ ਜਲ ਅੰਬ ਉਪਰ ਕਮਲ ਨਿਰਾਰੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਦਿਸੇ ਬ੍ਰਹਮ ਗੁਰਮੁਖ ਸਚ ਲਹੀਐ। ਅਕਥ ਕਥਿਓ ਗੁਰਮਤ ਵਿਚਾਰ, ਮਿਲ ਗੁਰ ਸੰਗਤ ਪਾਵੋ ਪਿਆਰ। ਸਾਥ ਬੇਸਿਮਰਤ ਬਹੁ ਭੇਦ, ਅਰਸਰ ਮੱਜਨ ਹਰ ਰਸ ਰੇਦ। ਗੁਰਮੁਖ ਨਿਰਮਲ ਮੈਲ ਨ ਲਾਗੈ, ਨਾਨਕ ਹਿਰਦੇ ਨਾਮ ਵੱਡੇ ਤੁਰ ਪਾਗੈ। ਆਸਾ ਮਹੱਲਾ ਪਹਿਲਾ। ਨਿਵਨਾ ਪਾਏ ਲਗੋ ਗੁਰੇ ਆਪਣੇ, ਆਤਮ ਰਾਮ ਨਿਹਾਰਿਆ। ਕਰਤ ਵਿਚਾਰ ਹਿਰਦੇ ਹਰ ਰਵਿਆ, ਹਿਰਦੇ ਦੇਖ ਵਿਚਾਰਿਆ। ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ। ਮਿਟੇ ਅਗਿਆਨ ਹੋਏ ਉਜਿਆਰਾ ਰਹਾਉ। ਰਵਣੀ ਰਵੈ ਬੰਧਨ ਨਹੀਂ ਟੁੱਟੈ, ਵਿੱਚ ਹਉਮੈ ਪਰਮ ਨ ਜਾਈ। ਸਤਿਗੁਰ ਮਿਲੇ ਤਾਂ ਹਉਮੈ ਟੁੱਟੇ, ਤਾਂ ਕੋ ਲੇਖੈ ਪਾਈ। ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ, ਸੁਖ ਸਾਗਰ ਉਰ ਧਾਰੈ। ਭਗਤ ਵਸਲ ਜਗ ਜੀਵਨ ਦਾਰਾ ਦਾਤਾ, ਮਤ ਗੁਰਮਤ ਹਰ ਨਿਸਤਾਰੈ। ਮਨਸੋ ਜੂਝ ਮਰੇ ਪ੍ਰਪਾਏ, ਮਨਸਾ ਮਨੈ ਸਮਾਏ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲਿਵਲਾਏ। ਆਸਾ ਮਹੱਲਾ ਪਹਿਲਾ। ਕਿਸ ਕੋ ਕਹੈ ਸੁਣਾਵੈ, ਕਿਸ ਕੋ ਕਿਸ ਸਮਝਾਵੈ ਸਮਝ ਰਹੈ। ਕਿਸੇ ਪੜਾਵੇ ਪੜ ਗੁਣ ਬੂਝੈ, ਸਾਗੁਰ ਸਭ ਸੰਤੋਖ ਰਹੈ। ਐਸਾ ਗੁਰਮਤ ਰਮਤ ਸਰੀਰਾ, ਹਰ ਭੱਜ ਮੇਰੇ ਮਨ ਗੈਰ ਗੰਭੀਰਾ ਰਹਾਉ। ਅੰਤ ਤਰੰਗ ਭਗਤ ਹਰ ਰੰਗਾ, ਅੰਦਰ ਸੁੱਚੇ ਹਰ ਗੁਣ ਸੰਗਾ। ਮਿਥਿਆ ਜਨ ਸਾਕਤ ਸੰਸਾਰਾ, ਰਾਮ ਭਗਤ ਜਨ ਰਹੇ ਨਿਰਾਰਾ। ਸੂਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹੇ ਲਿਵਲਾਇਆ। ਆਦ ਅਪਾਰ ਆਪਰੰਪਰ ਹੀਰਾ, ਲਾਲ ਰਤਾ ਮੇਰਾ ਮਨ ਧੀਰਾ। ਕਥਰੀ ਕਹੈ ਕਹੈ ਸੇ ਮੂਹੈ, ਸੋ ਪ੍ਰਭ ਦੂਰ ਨਾਹੀਂ ਪ੍ਰਭ ਤੂ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤਿ ਨਾਮ ਤੇ ਆਇਆ। ਆਸਾ ਮਹੱਲਾ ਪਹਿਲਾ। ਤਿਤਕਾ ਕੋਈ ਭੀਖ ਭੀਖਿਆ ਖਾਏ, ਕੋਈ ਰਾਜਾ ਰਿਹਾ ਸਮਾਏ। ਕਿਸੀ ਮਾਣ ਕਿਸੇ ਅਪਮਾਨ, ਢਾਏ ਉਸਾਰੇ ਧਰੇ ਧਿਆਨ। ਤੁਝ ਤੇ ਵੱਡਾ ਨਾਹੀਂ ਕੋਏ, ਕਿਸ ਵਿਖਾਲੀ ਚੰਗਾ ਹੋਏ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨ ਹਾਰ ਕਰਤਾਰ। ਰਹਾਉ ਵਾਟ ਨਾ ਪਾਵੋ ਵੀਗਾ ਜਾਓ, ਦਰਗ ਹੈ ਬੈਸਰ ਨਾਹੀਂ ਥਾਓ। ਮਨ ਕਾ ਅੰਦਲਾ ਮਾਇਆ ਕਾ ਬੰਦ, ਖੀਨ ਖਰਾਬ ਹੋਵੇ ਨਿਤ ਕੰਦ। ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰਾ ਸਾਸ ਗਿਰਾਸ। ਐਨਸ ਅੰਦਲੇ ਦੀਪਕ ਦੇ, ਭੌਜਲ ਡੂਪ ਚਿੰਤ ਕਰੈ। ਕਹੇ ਸੁਣੇ ਜੋ ਮਨ ਹੈ ਨਾਉ, ਹਉ ਬਲਹਾਰੇ ਤਾਂ ਕਹਿ ਜਾਉ। ਨਾਨਕ ਏਕ ਕਹੈ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਜਾਂ ਤੂੰ ਦੇਹ ਜਪੀ ਤੇਰਾ ਨਾਉ, ਦਰਗਹਿ ਬੈਸਨ ਹੋਵੈ ਥਾਉ। ਜਾ ਤੁਧ ਭਾਵੇ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਨਦਰ ਕਰੇ ਤਾਂ ਸਤਿਗੁਰੂ ਮਿਲੈ, ਪ੍ਰਣਵਤ ਨਾਨਕ ਭਵ ਜਲ ਤਰੈ। ਆਸਾ ਮਹੱਲਾ ਪਹਿਲਾ। ਪੰਚਪਦੈ ਦੁੱਧ ਬਿਨ ਧਿਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਾਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀਂ। ਕੀ ਵਿਸਰੇ ਦੁੱਖ ਬਹੁਤਾ ਲਾਗੈ, ਦੁੱਖ ਲਾਗੇ ਤੂੰ ਵਿਸਰ ਨਾਹੀਂ। ਰਹਾਉ ਅੱਖੀ ਅੰਧ ਜੀਭ ਰਸ ਨਾਹੀਂ, ਕੰਨੀ ਪਵਨ ਨਵਾਜੈ। ਚਰਨੀ ਚਲੇ ਭਜੂਤਾ ਆਗੇ, ਵਿਣ ਸੇਵਾ ਫਲ ਲਾਗੈ। ਅੱਖਰ ਬਿਰਖ ਬਾਗ ਪਏ ਚੋਖੀ, ਸਿੰਚਤ ਭਾਉ ਕਰੇ ਹੀ। ਸਭਨਾ ਫਲ ਲਾਗੇ ਨਾਮ ਏਕੋ, ਬਿਨ ਕਰਮਾ ਕੈਸੇ ਲੇਹੀ। ਜੇਤੇ ਜੀਤੇ ਤੇ ਸਭ ਤੇਰੇ, ਬਿਨ ਸੇਵਾ ਫਲ ਕਿਸੈ ਨਾਹੀਂ। ਦੁੱਖ ਸੁਖ ਭਾਣਾ ਤੇਰਾ ਹੋਵੇ, ਬਿਰਨਾਵੇ ਜੀਉ ਰਹੇ ਨਾਹੀਂ। ਮਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾ ਜੀਵਾਂ ਤਾਂ ਜੁਗਤ ਨਾਹੀਂ। ਕਹੇ ਨਾਨਕ ਜੀ ਵਾਲੇ ਜੀਆ, ਜੈ ਪਾਵੇ ਤਹਿ ਰਾਖ ਤੂਹੀ। ਆਸਾ ਮਹੱਲਾ ਪਹਿਲਾ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਛ ਪਾਤੀ। ਹਰ ਨਾਮਾ ਜਹ ਜਾਚੋ ਨਾਓ, ਗੁਰ ਪ੍ਰਸਾਦੀ ਬ੍ਰਹਮ ਸਮਾਓ। ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁਚਨਾ ਮੋਹ ਪੜਿਓ, ਨਾਮੇ ਚੱਜ ਅਚਾਰ ਰਹਾਓ। ਬਾਰ ਜਨੇਊ ਜਿਚਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸਮਾਲ। ਇੱਥੇ ਉੱਥੇ ਨਿਭਹੀ ਨਾਲ, ਵਿਨ ਨਾਵੇ ਹੋਰ ਕਰਮ ਨਾ ਭਾਲ। ਪੂਜਾ ਪ੍ਰੇਮਾਇਆ ਪਰ ਜਾਲ, ਏਕੋ ਵੇਖੋ ਅਵਰ ਨਾ ਭਾਲ। ਚੀਨੇ ਤੱਤ ਗਗਨ ਦਸ ਦੁਆਰ, ਹਰਮੁਖ ਪਾਠ ਪੜੇ ਵਿਚਾਰ। ਭੋਜਨ ਭਾਉ ਭਰਮ ਪਉ ਭਾਗੈ, ਪਹਿਰ ਅਰਾ ਸ਼ਬ ਚੋਰ ਨ ਲਾਗੈ। ਤਿਲਕ ਲਲਾੜ ਜਾਣੇ ਪ੍ਰਭ ਏਕ, ਬੂਝੇ ਬ੍ਰਹਮ ਅੰਤਰ ਬਵੇਕ। ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜੇ ਨਹੀਂ ਕੀਮਤ ਪਾਏ। ਅਸ਼ਟਦਸ਼ੀ ਚਹੁ ਭੇਦ ਨ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਆਸਾ ਮਹੱਲਾ ਪਹਿਲਾ। ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ। ਜਿਨ ਸਿਰਸਾ ਜੀ ਤਿੰਨ ਫੁਣ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ। ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੈ ਸਾਚੈ ਦਰਬਾਰ ਰਹਾਉ। ਸੱਚਾ ਅਰਜ ਸੱਚੀ ਅਰਦਾਸ, ਮੈਲੀ ਖਰ ਸੁਣੇ ਸਾਬਾਸ। ਸੱਚੇ ਤਖਤ ਬੁਲਾਵੈ ਸੋਏ, ਦੇਵਡਿਆਈ ਕਰੇ ਸੋ ਹੋਏ। ਤੇਰਾ ਤਾਣ ਤੂੰ ਹੈ ਦੀਵਾਨ, ਗੁਰ ਕਾ ਸ਼ਬਦ ਸੱਚ ਨਿਸ਼ਾਨ। ਮੰਨੇ ਹੁਕਮ ਸੋ ਪ੍ਰਗਟ ਜਾਏ, ਸੱਚ ਨਿਸ਼ਾਨੇ ਠਾਕ ਨਾ ਪਾਏ। ਪੰਡਿਤ ਪੜੈ ਵਖਾਣੈ ਵੇਦ, ਅੰਤਰ ਵਸਤ ਨ ਜਾਣੈ ਭੇਦ। ਗੁਰਬਿਨ ਸੂਜੀ ਸੋਜੀ ਬੂਝ ਨਾ ਹੋਏ, ਸਾਚਾ ਰਵ ਰਹਿਆ ਪ੍ਰਭ ਸੋਏ। ਕਿਆਹੂ ਆਖਾ ਆਖ ਵਖਾਣੀ, ਤੂੰ ਆਪੇ ਜਾਣੇ ਸਰਬ ਵਿਡਾਣੀ। ਨਾਨਕ ਏਕੋ ਦਰ ਦੀ ਬਾਣ, ਗੁਰਮੁਖ ਸਾ ਤਹਾ ਗੁਦਰਾਣ। ਆਸਾ ਮਹੱਲਾ ਪਹਿਲਾ। ਕਾਚੀ ਗਾਗਰ ਦੇਹ ਦੁਹੇਲੀ, ਉਪਜੈ ਬਿਨਸੈ ਦੁੱਖ ਪਾਈ। ਇਹੋ ਜਗ ਜਾਗ ਸਾਗਰ ਦੁੱਤਰ ਕਿਉ ਤਰੀਐ, ਬਿਨ ਹਰ ਗੁਰ ਪਾਰ ਨ ਪਾਈ। ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੈ। ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ ਜਿਸ ਨਦਰ ਕਰੇ ਰਹਾਉ। ਸਾਸ ਬੁਰੀ ਕਰ ਵਾਸਨਾ ਦੇਵੇ, ਫਿਰ ਸਿਉ ਮਿਲ ਨਾ ਦੇ ਬੁਰੀ। ਸਖੀ ਸਾਜਨੀ ਕੇ ਹੋ ਚਰਨ ਸਰੇਵੋ, ਹਰ ਗੁਰ ਕਿਰਪਾ ਤੇ ਨਦਰ ਧਰੀ। ਆ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ। ਜੋ ਤੂੰ ਰਾਖੇ ਤਿਵ ਹੀ ਰਹਿਣਾ, ਦੁੱਖ ਸੁਖ ਦੇਵਹਿ ਕਰੈ ਸੋਈ। ਆਸਾ ਮਨਸਾ ਦੋ ਬਿਨਾਸ, ਤ੍ਰਿਗੁਣ ਆਸ ਨਿਰਾਸ ਪਰੀ। ਤੁਰੀਆ ਅਵਸਥਾ ਗੁਰਮੁਖ ਪਾਈਏ, ਸੰਤ ਸਭਾ ਕੀ ਓਟ ਲਹੀ। ਗਿਆਨ ਧਿਆਨ ਸਗਲੇ ਸਭ ਜਪਤਾ, ਜਿਸਾਰ ਹਿਰਦੇ ਅਲੱਖ ਅਪੇਵਾ। ਨਾਨਕ ਰਾਮ ਨਾਮ ਮਨ ਰਾਤਾ, ਗੁਰਮਤ ਪਾਏ ਸਹਿਜ ਸੇਵਾ। ਆਸਾ ਮਹੱਲਾ ਪਹਿਲਾ। ਪੰਚ ਪਦੈ ਮੋਹ ਕਟਾ ਮੋਹ ਸਭ ਕਾਰ,

ਚੋ ਰਹਿ ਸਮਾਈ ਆਸਾ ਮਹੱਲਾ ਪਹਿਲਾ ਆਪ ਕਰੇ ਸਜ ਅਲਖ ਅਪਾਰ ਹਉ ਪਾਪੀ ਤੂੰ ਬਖਸ਼ਣਹਾਰ ਤੇਰਾ ਭਾਣਾ ਸਭ ਕਿਛੁ ਹੋਵੈ ਮਨ ਹਰ ਕੀਤੇ ਅੰਤ ਵਿਗੋਵੈ ਰਹਾਉ ਮਨ ਮੁਖ ਕੀ ਮਦ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਦੁਰਮਤਿਆ ਲਾਹਾ ਕਿਛ ਲੇ ਵਹੁ ਜੋ ਉਪਜੇ ਸੋ ਅਲਖ ਅਭੇ ਵਹੁ ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗ ਦਰੜਾਈ ਸਗਲੀ ਸੌਂਦੀ ਤੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ ਆਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਘੁੰਗਰੂ ਵਾਜੇ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋਸਿਓ ਆਗੈ ਰਹਾਉ ਆਸਨ ਰਾਸੀ ਤਉ ਸੁਨਿਆਸੀ ਜਾਂ ਜਤ ਜੋ ਕੀਤਾ ਕਾਇਆ ਭੋਗੀ ਦਇਆ ਦਿਗੰਬਰ ਦੇਹ ਵਿਚਾਰੀ ਆਪ ਮਰੇ ਅਵਰਾ ਨਹੀਂ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੋਵਾ ਮੇਰਾ ਸੋ ਜਾਗੇ ਹੋ ਨਿਸਕਰ ਨਿਸਪਰ ਸੋਵਾ ਇਉਂ ਕਿਉਂ ਕੰਤ ਪਿਆਰੀ ਹੋਵਾ ਸੋ ਜਾਗੇ ਹੋ ਨਿਸਪਰ ਸੋਵਾ ਰਹਾਉ ਆਸ ਪਿਆਸੀ ਸੇਜੈ ਆਵੈ ਆਗੇ ਸਹਿ ਪਾਵੇ ਕੇ ਨਾ ਭਾਵੈ ਕਿਆ ਜਾਣਾ ਕਿਆ ਹੋਏਗਾ ਰੀ ਮਾਈ ਹਰ ਦਰਸ਼ਨ ਬਿਨ ਰਹਿ ਨ ਜਾਈ ਰਹਾਉ ਪ੍ਰੇਮ ਨ ਚਾਖਿਆ ਮੇਰੀ ਤਿਸ ਨਾ ਬੁਝਾਣੀ ਗਇਆ ਸੁਜੋਬਨ ਤਨ ਪਿਸਤਾਣੀ ਅਜੇ ਸੁਜਾਗੂ ਆਸ ਪਿਆਸੀ ਪਹਿਲੇ ਦਸੇ ਰਹੋ ਨਿਰਾਸੀ ਰਹਾਉ ਹਉਮੈ ਖੋਏ ਘਰੇ ਸ਼ਿੰਗਾਰ ਤਉ ਕਾਮਨ ਸੇਜੈ ਰਵੈ ਪਤਾਰ ਤਉ ਨਾਨਕ ਅੰਤੇ ਮਨ ਭਾਵੈ ਛੋਡ ਵਡਾਈ ਆਪਣੇ ਖਸਮ ਸਮਾਵੇ ਰਹਾਉ ਆਸਾ ਮਹੱਲਾ ਪਹਿਲਾ ਪੇਵ ਘੜੇ ਤਨ ਖਰੀ ਇਆਣੀ ਤਿਸ ਹੈ ਕੀ ਮੈਂ ਸਾਰ ਨ ਜਾਣੀ ਸੋ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮਹਿਲਾਵਾ ਹੋਈ ਰਹਾਉ ਸੋੜੇ ਤਨ ਸਾਜ ਪਛਾਣਿਆ ਸਹਿ ਸੁਪਾਏ ਆਪਣਾ ਪਿਰ ਜਾਣਿਆ ਗੁਰਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ ਸਦ ਹੀ ਸੇਜੈ ਰਵੈ ਪਤਾਰ ਆਸਾ ਮਹੱਲਾ ਪਹਿਲਾ ਨਾ ਕਿਸਕਾ ਪੂਤ ਨਾ ਕਿਸ ਕੀ ਮਾਈ ਝੂਠੇ ਮੋਹ ਭਰਮ ਪੁਲਾਈ ਮੇਰੇ ਸਾਹਿਬ ਹੋ ਕੀਤਾ ਤੇਰਾ ਜਾ ਤੂੰ ਦੇਹ ਜਪੀ ਨਾ ਤੇਰਾ ਰਹਾਉ ਬਹੁਤੇ ਔਗਣ ਕੂਕੈ ਕੋਈ ਜਾ ਤਿਸ ਭਾਵੈ ਬਖਸ਼ੈ ਸੋਈ ਗੁਰਪ੍ਰਸਾਦੀ ਦੁਰਮਤ ਖੋਈ ਜਹ ਦੇਖਾ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾਂ ਕੋ ਸੱਚੈ ਸਾਜ ਸਮਾਵੈ ਆਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰ ਵਰੜੇ ਪਹਿਲੇ ਨਵਾਸਾ ਪਾਣੀ ਪਾਵਗਤ ਤਨਹਿ ਕੀਆ ਪੰਕ ਜੋ ਮੋਹ ਪਗਣੀ ਚਾਲੈ ਹਮ ਦੇਖਾ ਤਹ ਡੂਬੀ ਅਲੈ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੇ ਰਹਾਉ ਵਿਸੈ ਚਸਿਆ ਕੜੀਆ ਪਹਿਰਾ ਥਿੱਤੀ ਵਾਰੀ ਮਾਹੋ ਭਇਆ ਸੂਰਜ ਏਕੋ ਰੁਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇਤੇ ਲੱਖ ਉੜ ਕਰੇ ਸਲਾਮ ਲੱਖਾਂ ਉੱਪਰ ਫੁਰਮਾਇਸ਼ ਤੇਰੀ ਲੱਖ ਉੱਠ ਰਾਖੇ ਮਾਨ ਜਾਂ ਪਦ ਲਿਖੇ ਨਾ ਪਵੇ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾਂ ਜਗ ਧੰਦਾ ਜੇ ਬਹੁਤਾ ਸਮਝਾਈਏ ਪੋਲਾ ਪੀਸੋ ਅੰਦੋ

ਗੁਰਦੇਵ ਸਦਾ ਗਿਆਨ ਭੰਜਨ ਗੁਰਦੇਵ ਅੰਤ ਵਸੋਧਰਾ।

nu står det

0: ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀਓ
0: ਹਰ ਕੇ ਨਾਮ ਉਦਰੇ ਜਨ ਕੋ

Ah,

ನಾಮದ್ರೇ ಪದ್ಮಾಂಬೂಜ.

അഭിമാനം.

0: ਦਰਜਾਮੀ
1: ਆਪਣੀ ਕਰਦੇ ਜਾਣੋ ਆਪੇ
0: ਆਪਣ ਸੰਗਾ ਪ੍ਰਭਰਾਤੇ
1: ਮੇਰੀ ਉਸਤਤ ਹੁੰਦੇ ਹੋਏ
0: ਨਾਨ ਗਵਰ ਨ ਜਾਣਸ ਕੋਏ
1: ਸਰਵ ਧਰਮ ਮੈਂ ਸ੍ਰੇਸ਼ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਾ ਮੈਂ ਉਦਾ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅਮਰਤ ਬਾਣੀ
0: ਹਰ ਕੋ ਜਸ ਨੂੰ ਰਸਨ ਬਖਾਣੀ

ਸਿਸਟਾਨੀ ਘਰ ਭਗਤ ਮੈਂ ਜਿਨੇ ਉਪਾਰਿਆ ਪਾਜੋਵਨ ਭੋਜਨ ਸੁਖ ਸੂਦ ਮੁਖ ਪਿਆਉ ਬੈਠ ਕੋ ਦੇਣ ਬਖਸ਼ ਲਿਓ ਤੋ ਨਾਨਕ ਸੀਜੈ ਸੁਧ ਪ੍ਰਾਤ ਮੀਤ ਮੰਤਾ ਸੰਗ ਹਸੈ ਸੁਖਦਾਈ ਪਵਨ ਪਾਪ ਕੋ ਮੁੱਲਾ ਸਗਲ ਸਮਗਰੀ ਸੰਗ ਸਾਧ

ਭਗਤ ਜਾਨ ਨਾਨਕ ਰਾਖਣ ਹਾਰ ਪਾਰ ਸਾ ਛੋੜ ਝੂਠ ਸੰਗ ਮਚੈ ਜੋ ਹੋਣ ਸੋ ਦੂਰ ਪਰਾਣੈ ਸੰਗ ਸਹਾਈ ਤਿਸ ਪਰ ਹਰੈ ਗਰਦਾ ਪ੍ਰੀਤ ਪ੍ਰਸੰਗ ਸੰਗ ਹੋਏ ਨਾਨਕ ਕਾਲ ਲਿਓ ਪ੍ਰਭ ਦਿਆਲ ਲੋਕ ਬਜਾਰਾ ਕਰੇ ਦਿਨ ਰਾਤ ਸ਼ਬਦ ਸਾਈ ਕੁਛ ਕਰੇ ਛਪਾਇਆ ਅੰਤਰ ਵਿਆਪੇ ਲੋਕ ਸਮਾਨ ਗੱਲ

ਭੋਰਾ ਜਤਨ ਕਰੈ ਤੋ ਵੀ ਸੁਰ ਭੰਗ ਨਹੀਂ ਹੋ ਤੁਆਸ ਗਵਨ ਨਾਨਕ ਤੁਮਰੀ ਕਿਰਪਾ ਕਰੈ ਜੋ ਬੈ ਰਾਈ ਤਾਂ ਜੋ ਪ੍ਰੀਤ ਅਨੰਦ ਕੇਲ ਮਾਇਆ ਰੰਗ ਰਸੈ ਕਾਲ ਨਾ ਵੈ ਪੂਰੇ ਜੀਤ ਝੂਠ ਵਿਕਾਰ

ਸਾਸ ਕਾਨ ਵਿਖੋਟ ਗਵਾਵੇ ਤੋ ਮੂੜਾ ਕਹਾ ਕਰੇ ਤਾ ਕਹੋ ਕੀਜੇ ਸਤ ਨਮਸਕਾਰ

ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਹੋਵੇ ਮਮਤਾ ਮਾਇਆ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ

0: ਸਾਧਕ ਸੰਗ ਸਰਬ ਥਾਨ ਗਮ
1: ਸਾਧਕ ਸੰਗ ਸਭ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਸਾਧਕ ਸੰਗ ਲੋਕ ਤਰੈ ਸਾਧਕ ਸੰਗ ਆਵਾਂ ਸੋਹਿਲਾ ਜੋ ਇੱਛੈ ਸੋਈ ਫਲ ਪਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਸਾਧਕ ਸੰਗ ਸੁਣੋ ਹਰ ਨਾਮ ਸਾਧਕ ਸੰਗ ਨਾ ਮਾਨ ਤੇ ਵਿਸਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧ ਸੰਗ ਪਏ ਆਗਿਆਕਾਰੀ ਸਾਧਕ ਸੰਗ ਮਿਟੇ ਸਭ ਰੋਗ ਸਾਧ ਕੀ ਮਹਿਮਾ।

ब्रह्मज्ञानी के मन परमानंद।

ਸਗਲੇ ਬਿਰਥਾਰੇ।

కళ్ళు తాకి నిర్మలసోయి తావిసుకోసుకున్నాయిపోయి తమల

గోడ్ మధ్య అనూప కడ్ కడ్ సుని స్వర్ణ ముఖ

0: ਸੋਦ ਸੀਜਿਆ
1: ਗੁਰ ਪ੍ਰਸਾਦ ਤਾ ਸਭ ਪੁੱਜਿਆ
0: ਦੇਖੋ ਤਾ ਸਭ ਕਿਛ ਮੂਲ
1: ਨਾਨਕ ਸੋ ਸੁਖਮ ਸੋਈ ਅਸੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ
1: ਆਪ ਚਲਤ ਆਪ ਹੀ ਕਰੇ
0: ਆਵਣ ਜਾਵਣ ਦ੍ਰਿਸ਼ਟਾ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨੇਕ ਜੁਗਤ ਰਚ ਥਾਪ ਥਾਪ
0: ਅਵਨਾਸੀ ਨਾਹੀ ਕਿਛ ਖੰਡ।

0: ਸੇਵਕ ਸਗਲ ਉਦਾਰਨ,
1: ਪ੍ਰਭ ਕੇ ਸੇਵਕ ਦੂਖ ਵਿਸਾਰਨ,
0: ਆਪੇ ਮਿਲੇ ਕਿਰਪਾਲ,
1: ਗੁਰੂ ਕਾ ਸ਼ਬਦ ਪੈ ਨਿਹਾਲ,
0: ਸੇਵਾ ਸੋਈ ਲਾਗੈ,
1: ਕਿਰਪਾ ਕਰੇ ਬਟ ਭਾਗੇ,
0: ਨਾਮ ਜਪਤ ਪਾਵੈ ਵਿਸਰਾਮ,
2: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ,
0: ਜੋਜ ਕਰੇ ਸੋ ਪ੍ਰਭ ਕੈ ਰਾਗ,
1: ਸਦਾ ਸਦਾ ਵਸੇ ਹਰ ਸੰਗ,
0: ਸਹਿਸ ਪਾਏ ਹੋਏ ਸੋਏ,
1: ਕਰਨੇ ਹਾਰ ਪਛਾਣੇ ਸੋਏ,
0: ਪ੍ਰਭ ਕਾ ਕੀਆ ਜਨਮੇਠ ਲਗਾਨਾ,
1: ਜੈਸਾ ਤੈਸਾ ਦਿਸਟਾਨਾ,
0: ਜਿਸ ਦੇ ਉਪਜੇ ਦਿਸਮਾਏ

0: ਪੂਜਾ ਸਤ ਸਤ ਸੇਵਦਾਰ ਨਾਮ ਸਤ ਸਤ ਧਿਆਨਹਾਰ ਆਪੇ ਗੁਣ ਆਪੇ ਗੁਰਕਾਰੀ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਤ ਤਿਨ ਮੂਲ ਪਛਾਣਿਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਜਿਸਦੇ ਉਪਜਾਤ ਜਮਾਏ ਸਮਾਨਾ
0: ਤਾਕੋ ਪਿੰਡ ਨਾ ਕਹਿ ਨਾ ਜਾਏ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਰਾਖੇ ਨਿਰੰਕਾਰ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਸੇਵਕ ਕੋ ਨਾਮ ਜਪਾਈ ताकि गत में कोई न लख है सबके सेवक ऊंचे ऊंचे नानक सो सेवक रह दिस प्रगटाया पसंद करे लश्कर कोट लाख है ताको राखत दे कर हाथ जिसते करतब बिठे जात सर्व जिया का राखा सोए जब नानक प्रभु अलग बिडाणी ਪੀ ਅੰਮ੍ਰਿਤ ਹੈ ਮਨ ਤੰਤਰ ਪੀਏ ਨਾਮੋ ਸੁਖ ਹਰ ਕਾ ਨਾਮ ਸੰਗ ਮਨ ਤਨ ਨਾਮੇ ਨਾਮ ਸਮਾਨੇ ਕੋ ਨਾਨਕ ਜਨ ਕੇ ਸਤਕਾਮ ਆਪਣੇ ਜਨ ਕੀ ਨੀ ਦਾਤ ਪ੍ਰਭ ਆਪਣੇ ਸੇ ਜਨੇ ਸਮਾਏ ਪ੍ਰਭ ਆਪਣੇ ਕਾ ਹੁਕਮ ਪਛਾਣੇ ਜਿਸਕਾ ਗੁਣ ਕਹੇ ਗੰਗਾ ਜਾਨੋ ਕੋ ਨਾਨਕ ਸਹੀ ਚੰਨ ਪੂਰੇ
1: ਮਾਤਨ ਆਪਣਾ ਦੇਨ ਜਨ ਦੇ
0: ਸੋ ਜਨ ਸਰਬ ਤੋਂ ਕਾ ਦਾਤਾ ਜਿਸਕੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਭਜਨ ਅਪਰੰਪਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾਬੋਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕੀ ਬਾਰ ਰਾਏ ਬਲਵੰਡ ਤਥਾ ਸਤੇ ਡੁਮਾਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੋ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀ ਵਧੈ ਨਾਨਕ ਰਾਜ ਚਲਾਇਆ ਸੱਚ ਕੋਟ ਸਥਾਨੀ ਨੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾ ਕੋਈ ਜੀ ਦੈ ਸਹਿ ਟਿਕਾ ਦੀ ਤੋਸ ਜੀਵ ਦੈ ਸਹਿ ਟਿਕਾ ਦੀ ਤੋਸ ਜੀਵ ਦੈ
1: ਸੱਚੇ
0: ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਗੁਰ ਅੰਗਦ ਦੀ ਦੋਈ ਫਿਰੀ ਸਤ ਕਰਤੇ ਮੰਦ ਬਹਾਲੀ ਦਰ ਸੇਵੇ ਉਮਤ ਗੜੀ ਮਸਕੱਲੈ ਹੋਏ ਜੰਗਾਲੀ ਬਲਵੰਡ ਕੀ ਵੀ ਨੇਵ ਜਨ ਇਸ ਬਹੁਤੀ ਚੌਪਤ ਰਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਕਤੀਏ ਬਰਾਲੀ ਮਾਤਾ ਕੀ ਦੀ ਸੋ ਸੋਏ ਜਨ ਕੋਏ ਉਠਾਲੀ
2: ਹੋਰਿਓ ਗੰਗ ਬਾਈਏ ਦੁਨਿਆਈ ਆਖੇ ਕੀ ਕਿਉਂ ਨ
0: ਨਾਨਕੀ ਸਰ ਜਗਨਨਾਥੋ ਛੱਦੀ ਬੈਡ ਬਿਰ ਕਿਉਂ ਨ
2: ਮਾਧਾਣਾ ਪਰਮਤ ਕਰ ਨੇਤਰ ਵਾਸ ਸਬਦ ਰੇੜ ਕਿਉਂ ਨ
0: ਚੌਦਾਂ ਰਤਨ ਨਿਕਾਲੇ ਅਨ ਕਰ ਆਵਾ ਗੁਣ ਚਿਲ ਕਿਉਂ ਨ
2: ਕੁਦਰਤ ਐ ਬਿਖਾਲੀਆਂ ਜਿਣ ਐਵੜ ਪੇਟ ਟੇਣ ਕਿਉਂ ਨ
0: ਲੈਣੇ ਤਰੇ ਹੁਣ ਸਦਰ ਸਿਰ ਸਮਾਨ ਕਿਆੜਾ ਸ਼ ਕਿਉਂ ਨ
2: ਜੋ ਸਮਾਣੀ ਜੋਤ ਮਾਏ ਆ ਪਾਪੇ ਸੇ ਤੀ ਮੀ ਕਿਉਂ ਨ
0: ਸਿਖਾਂ ਪੁੱਤਰਾਂ ਕੋ ਕੇ ਸਭ ਉਮਤ ਵੇਖੋ ਜੇ ਕਿਉਂ ਨ
2: ਜਾਸ ਦੋਸਤ ਲੈਣਾ ਟਿਕਿਉਂ ਜਾਸ ਦੋਸਤ ਲੈਣਾ

0: ਬਾਸਕਨੇਤਰੇ ਕੱਤਿਆ ਕਰਨੇ ਹੀ ਤਾਣ
1: ਸਮੁੰਦਰ ਗਰੋ ਲਿਆ ਕਰ ਨਿਰਮਦਾਨ
0: ਚੌਦਾਂ ਰਤਨ ਕਾਲੀਆਂ ਕੀ ਤੋਂ ਚਾਨਣ
1: ਕੋੜਾ ਕੀ ਤੋਂ ਸਹਿਦਾ ਜਤ ਕੀ ਉਹ ਬਲਾਣ
0: ਤਨਕ ਚੜਾਇਓ ਸਤ ਦਾ ਜਸਨ ਦਾ ਬਾਣ
1: ਕਲ ਵਿੱਚ ਤੂੰ ਅੰਦਾਰ ਸਾ ਚੜਿਆ ਰਹਿ ਪਾਣ
0: ਸਤੋ ਖੇਤ ਜਮਾਇਓ ਸਤੋ ਛਾਵਾਣ
1: ਨਿਦਰ ਸੋਈ ਤੇਰੀ ਹੈ ਕਿਉਂ ਮੈਦਾ ਖਾਣ
0: ਚਾਰੇ ਕੁੰਡਾ ਸੁਜਿਓ ਸਮਨ ਮੈਂ ਸਬਦ ਪਰਵਾਣ
1: ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ
0: ਉਤਰਿਆ ਉਤਾਰ ਲੈ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ವಾಹಿಗುರು ವಾಹಿಗುರು ವಾಹಿಗುರು ವಾಹಿಗುರು ವಾಹಿಗುರು.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਏਕ ਓਅੰਕਾਰ ਸਤਿਗੁਰ ਪ੍ਰਸਾਦ, ਇਕ ਮਨ ਪੁਰਖ ਨਿਰੰਜਨ ਧਿਆਵੋ, ਗੁਰਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰ ਜਨਹਿ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਵਿਨਾਸੀ ਅਵਿਗਤ ਧਿਆਇਓ, ਤਿਸ ਭੇਟੇ ਦਾਰਿਦਰ ਨ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪਉ ਗੁਣ ਬਿਮਲ ਸੁਜਨ ਜਨ ਕੇਰੇ, ਅਮੈ ਨਾਮ ਜਾਕੋ ਫਰਿਆ, ਇਨ ਸਤਿਗੁਰ ਸੇਵ ਸਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਿਕ ਗੋਬਿੰਦ।

0: ਜਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਏ।
1: ਸੇਜ ਸਦਾ ਸਹਿ ਛਾਵਾਨ ਸੰਤੋਖ ਸਰਾਚ ਸਦਾ ਸੀਲ ਸਨਾਹ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਅਜੋਨਿਓ ਪਾਲਾ ਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕੋ ਸੁਪ੍ਰਸੰਨ ਨਾਮ ਹਰਿਦੈ ਨਿਵਾਸੈ ਜਿਨ ਕੋ ਗੁਰ ਸੁਪ੍ਰਸੰਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੁਪ੍ਰਸੰਨ ਸਬਦ ਲਗ ਪਵ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕਥਿਓ ਜਨਮ ਜਗ ਸ਼੍ਰੀ ਗੁਰੂ ਸਰਣ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕਥਿਓ ਜਨਮ ਜਗ ਸ਼੍ਰੀ ਗੁਰੂ ਸਰਣ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ।
2: ਵਾਹਿਗੁਰੂ ਜੀ।

ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਬਖਸ਼ਿਸ਼ ਰੂਪ ਦੇ ਵਿੱਚ ਅੱਜ ਦਾ ਹੁਕਮ ਫੁਰਮਾਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਸੋਰਠ ਰਾਗ ਦੇ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ ਪਾਵਨ ਸ਼ਬਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 623 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜਿਸ

ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਰਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾ ਓੜਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ

ਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਜੀ ਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਆਰਜਾ ਹੋਰ ਦਸੋਣੀ ਹੋਏ।

ਕੋਇ ਨ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗ

ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਰੂਪ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਗਨ ਚੱਲੇ ਪੰਥ, ਮੰਨੈ ਧਰਮ ਸੇ ਤੀਸਨ ਬੰਧ।

0: ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ
1: ਲਿਖਿਆ
0: ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ।

ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮੋ ਭਗ ਸਾਰ ਅਸੰਖ ਮੋਨ ਲਿਵਲਾਹਿ ਤਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੇ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ

0: ਜੋ ਤਿਤ ਭਾਵੈ ਸਾਹਿਬ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ
1: ਧੋਏ
0: ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ।

ਨਾਨਕ ਵੱਡਾ ਆਖੀਐ ਆਪੇ ਜਾਣ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਕੀੜੀ ਤੁਲਨਾ ਹੋਵਨੀ ਜੇ ਤਿਸ

0: هم البخشيس هم اللسان هم الكرم هم الفرمان آخه ویت پاٹ پوران آخه پڑھے کرے وکھیان آخه ایسر آخه سدھ آخه کیتے کیتے بدھ
1: ਜਿਵੜ
0: ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ
1: ਸੋਏ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ
1: ਸੰਭਾਲੇ
0: ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਨ
1: ਹਾਰੇ
0: ਗਾਵੇ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ।

ਵੈ ਜੋ ਤੁਧ ਭਾਵ ਨਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਬੇ ਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜ

0: ਅਨਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਰੋਇ ਰੋਇ ਭੰਡਾਰ ਜੋ ਕਿਛੁ ਪਾਇ ਸੋ ਕਾ ਵਾਰ
0: ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ।

ਇੱਥੇ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕਿਤੇ ਇੰਦ ਚੰਦ ਸੂਰ

0: ਨਾਥ ਕੌਰ ਨੰਦ।
1: ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ।
0: ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹਿ ਪਿਛੇ ਬਸਾਏ।
1: ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ।
0: ਕੀ ਬਾਣੀ ਜੋ ਜਿਤੈ ਹੋਰ ਨਾ ਕੋਈ ਹੋਰ।
1: ਤਿਥੈ ਜੋਤ ਮਹਾਬਲ ਸੂਰ ਤਿਨ ਮਹਿਰਾਮ।

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹੀਂ ਜਹ ਅਚਲ ਮੂਰਤ ਅਨ ਪੌ ਪ੍ਰਕਾਸ਼ ਅਮਤੋਜ ਕਹੀ ਜੈ ਤੇ ਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਣ ਕਹਿ ਭੁਜੰਗ ਪ੍ਰਿਆ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ
2: ਨਮਸਤੰ ਰੂਪੇ ਨਮਸਤੰ ਅਨੂਪੇ
1: ਨਮਸਤੰ ਅਪੇਖੇ ਨਮਸਤੰ ਅਲੇਖੇ
2: ਨਮਸਤੰ ਕਾਏ ਨਮਸਤੰ ਜਾਏ
1: ਨਮਸਤੰ ਅਗੰਜੇ ਨਮਸਤੰ
2: ਅਪੰਜੇ ਨਮਸਤੰ ਨਾਮੇ ਨਮਸਤੰ ਠਾਮੇ
1: ਨਮਸਤੰ ਅਕਰਮੰ ਨਮਸਤੰ ਅਧਰਮੰ
2: ਨਮਸਤੰ ਨਾਮੰ ਨਮਸਤੰ ਤਾਮੰ
1: ਨਮਸਤੰ ਅਜੀਤੇ ਨਮਸਤੰ ਅਪੀਤੇ
2: ਨਮਸਤੰ ਬਾਹੇ ਨਮਸਤੰ ਟਾਹੇ
1: ਨਮਸਤੰ ਅਨੀਲੇ ਨਮਸਤੰ ਅਨਾਦੇ
2: ਨਮਸਤੰ ਛੇਦੇ ਨਮਸਤੰ ਗਾਦੇ
1: ਨਮਸਤੰ ਅਗੰਜੇ ਨਮਸਤੰ ਅਪੰਜੇ
2: ਨਮਸਤੰ ਉਦਾਰੇ ਨਮਸਤੰ ਪਾਰੇ
1: ਨਮਸਤੰ ਸੋ ਏਕੈ ਨਮਸਤੰ ਅਨੇਕ
2: ਨਮਸਤੰ ਪੂਤੇ ਨਮਸਤੰ ਜੂਪੇ
1: ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ
2: ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ
1: ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ
2: ਨਮਸਤੰ ਨਿਰਦਾਤੇ ਨਮਸਤੰ ਨਿਰਗਾਤੇ
1: ਨਮਸਤੰ ਨਿਰਦੂਤੇ ਨਮਸਤੰ ਅਭੂਤੇ
2: ਨਮਸਤੰ ਲੋਕੇ ਨਮਸਤੰ ਸੋਕੇ
1: ਨਮਸਤੰ ਨਿਰਤਾਪੇ ਨਮਸਤੰ ਅਥਾਪੇ
2: ਨਮਸਤੰ ਬ੍ਰਹਮਾਣੇ ਨਮਸਤੰ ਨਿਧਾਨੇ
1: ਨਮਸਤੰ ਅਗਾਹੇ ਨਮਸਤੰ ਅਬਾਹੇ
2: ਨਮਸਤੰ ਦਰਬਰਗੇ ਨਮਸਤੰ ਸਰਗੇ
1: ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ
2: ਨਮਸਤੰ ਰੰਗੇ ਨਮਸਤੰ ਅਪੰਗੇ
1: ਨਮਸਤੰ ਅਗਮੇ ਨਮਸਤਸਰਮੇ
2: ਨਮਸਤੰ ਜਲਾਸ਼ਰੇ ਨਮਸਤੰ ਜਲਾਸ਼ਰੇ
1: ਨਮਸਤੰ ਅਜਾਤੇ ਨਮਸਤੰ ਅਪਾਤੇ
2: ਨਮਸਤੰ ਅਮਜਬੇ ਨਮਸਤਸਤ ਅਜਬੇ
1: ਅਦੇਸੰ ਅਦੇਸੇ ਨਮਸਤੰ ਅਪੇਸੇ
2: ਨਮਸਤੰ ਰਿਤਾਮੇ ਨਮਸਤੰ ਰਿਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
2: ਨਮੋ ਸਰਬ ਰੂਪੇ ਨਮੋ ਸਰਬ ਭੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ
2: ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰ ਅਪੇਵੈ
2: ਨਮਸਤੰ ਜਨਮੇ ਨਮਸਤੰ ਸੁਮਨਮੇ
1: ਨਮੋ ਸਰਬ ਗੋਨੇ ਨਮੋ ਸਰਬ ਪੋਨੇ
2: ਨਮੋ ਸਰਬ ਰੰਗੇ ਨਮੋ ਸਰਬ ਪੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ
2: ਨਮਸਤੰ ਬਰਣੇ ਨਮਸਤੰ ਅਮਰਣੇ
1: ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ
2: ਨਮੋ ਸਰਬ ਧੰਦੇ ਨਮੋ ਸੁਧ ਬੰਦੇ
1: ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ
2: ਨਮਸਤੰ ਰਹੀਮੇ ਨਮਸਤੰ ਕਰੀਮੇ
1: ਨਮਸਤੰ ਅਨੰਤੇ ਨਮਸਤੰ ਮਹੰਤੇ
2: ਨਮਸਤਸ ਰਾਗੇ ਨਮਸਤੰ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ
2: ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਨਮੋ ਜੋਗ ਜੋਗੇ ਨਮੋ ਭੋਗ ਭੋਗ
2: ਨਮੋ ਸਰਬ

0: ਪਛਿਆ
1: ਦੂਰ ਦੇਸ ਮਲਿੰਦ ਨੂੰ ਆਸਨ ਮਾਤੇ ਗਿਆਨ ਕੇ ਮਾਨ ਮਲਈਆ
0: ਤਾਰਿਕ ਰੰਗ ਤੋਨ ਹਾਸੋ ਪਾਤਨ ਹੀ ਚਕ ਚਾਲ ਵਿਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਚਕ ਨੇ ਸੋ ਇਕ ਦਿਵਈਆ
0: ਦਾਨਵ ਤੇ ਫਿਨਨਿ ਸੱਚ ਪੂਰ ਭਵਿਕ ਪਵਾਂ ਚ ਪੈਂਗੇ
1: ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੇ
0: ਪੂਰ ਪ੍ਰਤਾਪਨ ਪਾਤ ਜੈ ਤੁਮ ਪਾਪਨ ਕੇ ਪਉ ਪੁੰਚ ਕ ਪੈਂਗੇ
1: ਸਾਸ ਮੂਹ ਪ੍ਰਸੰਨ ਫਿਰੇ ਜਗ ਸਤਰ ਸਭੇ ਅਬ ਲੋਕ ਚ ਪੈਂਗੇ
0: ਮਾਨਵ ਇੰਦਰ ਕਜਨ ਨਰਾਦਵ ਜੋਨ ਤੋ ਲੋਕ ਰਾਜ ਕਰੇਂਗੇ
1: ਕੋਟ ਸਨਾਨਕ ਜਾ ਜਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ
0: ਬ੍ਰਹਮ ਹੈ ਸਭ ਸੁਨ ਸਜੀ ਪਰ ਅੰਤ ਸਹਿਜ

ताके ताप निर्मार हो।

0: ਦੁੱਧ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ
2: ਸੱਚਾ ਨਾਮ ਮੇਰਾ ਆਧਾਰੋ
1: ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
2: ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਹੋ ਜਾਈਆਂ
1: ਸਦਾ ਕਿਰਪਾਨ ਕੀਤਾ ਗਵਿਟਿਓ ਜਿਸ ਦੀ ਇਹ ਵੜਿਆਈਆਂ
0: ਕਹਿ ਨਾਨਕ ਸੁਣੋ ਸੰਤੋ
2: ਸਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸਬਦ ਤਿਤ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
2: ਪੰਜ ਤੂੰ ਤੁਧ ਵਸ ਕੀਤੇ ਕਾਲ ਕੰਜਕ ਮਾਰਿਆ
1: ਤੁਮ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ
2: ਕਹੇ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ
1: ਸਾਚੀ ਲੇਵੈ ਬਿਨ ਦੇਹ ਨਿਮਾਣੀ ਲੇਵੈ ਵਾਜੋ ਕਿਆ ਕਰੇ ਵਿਚਾਰਿਆ
2: ਵਾਹ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰਿਆ
1: ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰਿਆ
2: ਕਹੇ ਨਾਨਕ ਲੇਵੈ ਵਾਜੋ ਕਿਆ ਕਰੇ ਵਿਚਾਰਿਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
2: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚੇ ਸਵਾਰਿਆ
1: ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ
2: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਪਿਆਰਿਆ
2: ਇੱਕ ਪਰਮ ਫੁੱਲੇ ਫਿਰੇ
0: ਇੱਕ ਨਾਮ

0: ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ
1: ਆਪ ਛੱਡ ਸਦਾ ਰਹਿ ਪਰਣੇ ਗੁਰਬਿਨ ਨਵਰ ਨ ਜਾਣੇ ਕੋਏ
0: ਕਹੇ ਨਾਨਕ ਸੁਣੋ ਸੰਤੋਖ ਸੋ ਸੁਖ ਸਨਮੁਖ ਹੋਵੇ
1: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ
1: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚੰਨੀ ਸਤਗੁਰੂ

ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹੈ ਪ੍ਰਸਾਦ ਸਵਈਏ ਦੀਨਨ ਕੀ ਪਿਤ ਪਾਲ ਕਰੇ ਨਿਤ ਸੰਤੁ ਬਾਰ ਗਨੀ ਮਨ ਗਾਰੇ।

0: ਸੰਤ ਬਚਾਵੈ
1: ਸਤਨਾਮੇ ਚਲਾਵਤ ਕਾਉ ਤੋ ਤਨੇਕ ਨਾ ਲਾਗਨ ਪਾਵੈ
0: ਰਾਖਤ ਹੈ ਅਪਨੋ ਕਰ ਦੇਕਰ ਪਾਪ ਸਬੂਨਾ ਪੇਟਨ ਪਾਵੈ
1: ਔਰ ਕੀ ਬਾਤ ਕਹਾ ਕਰ ਤੋ ਸੋ ਸੋ ਪੇਟ ਹੀ ਕੇ ਪਟਵੀ ਬਚਾਵੈ
0: ਜਚ ਭੁਜੰਗ ਸੁਦਾਨਵ ਦੇਵ ਅਪੇਵ ਤੁਮੈ ਸਭ ਹੀ ਕਰ ਧਿਆਵੈ
1: ਓਮ ਅਕਾਸ ਪਤਾਲ ਸਤਲ ਜਚ ਭੁਜੰਗ ਸਭੇ ਸਿਰ ਨਿਆਵੈ
0: ਆਏ ਸਕੇ ਨਹੀਂ ਪਾਰ ਪ੍ਰਭਾਹੂ ਕੋ ਨੇਤ ਹੀ ਨੇਤੈ ਬੇਦ ਬਤਾਵੈ
1: ਹੋਤ ਕੇ ਸਭੀ ਖੁਜਿਆ ਸੁਰਹਾਰ ਪਰੇ ਹਰ ਹਾਥ ਨਾ ਆਵੈ
0: ਨਾਰਦ ਸੇ ਚਤੁਰਾਰਨ ਸੇ ਰਮਨਾਦਿਕ ਸੇ ਸਭ ਹੂ ਮਿਲ ਗਾਇਓ
1: ਬੇਦ ਕਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ
0: ਆਏ ਸਕੇ ਨਹੀਂ ਪਾਰ ਉਪਮਾਪਤ ਸਿੱਧ ਸਨਾਤ ਸਨੰਤਨ ਧਿਆਇਓ
1: ਗਿਆਨ ਤਰੋ ਤੈ ਕੋ ਮਨ ਮੈ ਜੈ ਕੋ ਅਮਿ ਕੋ ਸਭੇ ਜਗ ਛਾਇਓ
0: ਬੇਦ ਪੁਰਾਨ ਕਤੇਵ ਕੁਰਾਨ ਅਪੇਦ ਨਿਪਾਨ ਸਭੈ ਪਛਾਰੇ
1: ਭੇਦ ਨਾ ਪਾਏ ਸਕਿਓ ਅਪੇਦ ਕੋ ਖੇਦ ਥੈਨ ਛੇਦ ਪੁਕਾਰੇ
0: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਗ ਨਾ ਸੋਗ ਨਾ ਸੰਗ ਤਿਆਰੇ
1: ਆਦਿ ਨਾਦ ਗਾਦ ਵੇਖਤ ਵੇਖ ਜਪਿਓ ਤਿਨ ਹੀ ਕੁਲ ਤਾਰੇ
0: ਤੀਰਥ ਕੋਟ ਕੀਏ ਇਸਨਾਨ ਦੀਏ ਬੋਧਾਨ।

0: ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ ਜਲਥਲ ਮਈਅਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਕ ਜੈ ਇੱਕ ਸਰ ਜਾਨਾ ਅਲਖ ਰੂਪ ਅਛੇ ਅਨ ਪੇਖਾ ਰਾਵ ਰੰਕ ਜੈ ਰੂਪ ਨ ਰੇਖਾ ਜੈ ਜਾਤ ਨ ਪਾਤਾ ਸਤ੍ਰ ਮਿੱਤਰ ਜੈ ਤਾਤ ਨ ਮਾਤਾ ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ ਓਟ ਇੰਦ੍ਰ ਪਿੰਦਰ ਬਣਾਏ ਬ੍ਰਹਮਾ ਰੁਦ੍ਰ ਪਾਏ
0: ਖਪਾਏ
1: ਮਾਨਵ ਦੇਵ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ ਆਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂ।

0: ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ
1: ਗੁਰਦੇਵ
0: ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ
0: ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ
1: ਗੁਰਦੇਵ
0: ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨ ਨੌਨੀ ਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਨ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ

ਕੋਟ ਸੱਚੀ ਪਿਤਾ ਆਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੁਖਮਨੀ ਸਾਹਿਬ ਉਪਰੰਤ ਨਿਤਨੇਮ ਜੀ ਕੀਆਂ ਬਾਣੀਆਂ ਅਤੇ ਹੋਰ ਬੇਅੰਤ ਬਾਣੀਆਂ ਦੇ ਜਾਪ ਹੋਏ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਵਿਚਾਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਇਸ਼ਨਾਨ ਬਖਸ਼ਿਸ਼ ਕਰਨਾ ਸਤਿਗੁਰੂ ਜੀ।

ਛੱਡੈ ਖੇਤ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀਓ। ਮਿਤੀ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਬਹਾਲ ਕਰਦਿਆਂ ਬੇਅੰਤ ਸਿੰਘ ਸਿੰਘਣੀਆਂ ਨੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਕਿਰਪਾਲਤਾ ਕਰਨੀ ਉਹਨਾਂ ਸ਼ਹਾਦਤਾਂ ਨੂੰ ਚੇਤੇ ਕਰਦਿਆਂ ਅੱਜ ਦੇ ਦੀਵਾਨ ਸਜਾਏ ਜਾਣੇ ਹਨ। ਸਤਿਗੁਰੂ ਜੀ ਕਿਰਪਾਲਤਾ ਕਰਨੀ ਸਮੂਹ ਕੌਮ ਨੂੰ ਏਕਤਾ ਇਤਫਾਕ ਚੜ੍ਹਦੀ ਕਲਾ ਬਖਸ਼ਿਸ਼ਾਂ ਕਰਨੀਆਂ। ਸਤਿਗੁਰੂ ਸਾਹਿਬ ਜੀ ਉਹ ਤਰੱਕੀ ਬਖਸ਼ਣੀ ਬੱਚਿਆਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਸਤਿਗੁਰੂ ਜੀ ਉਹ ਗੁਰਸਿੱਖੀ ਦੇ ਨਾਲ ਜੋੜਨਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਸਨਮੁੱਖ ਜਥੇਦਾਰ ਸੰਤੋਖ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ। ਕਿਰਪਾ ਕਰਨੀ ਸਤਿਗੁਰੂ ਜੀਓ, ਆਪ ਜੀ ਨੇ ਸਰਦਾਰ ਸੰਤੋਖ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੀ ਰੱਖਣਾ, ਪਰਿਵਾਰ ਨੂੰ ਆਪਸੀ ਏਕਤਾ ਇਤਫਾਕ ਚੜ੍ਹਦੀ ਕਲਾ ਬਖਸ਼ਣੀ, ਅਸ਼ਵਿੰਦਰ ਕੌਰ ਅਤੇ ਬੀਬੀ ਗੁਰਪ੍ਰੀਤ ਕੌਰ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੋ। ਆਪ ਜੀ ਦੇ ਨੇਮੀ ਸੇਵਾਦਾਰ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀ ਕਿਰਪਾਲਤਾ ਕਰਨੀ ਆਪਣੇ ਗੁਰਸਿੱਖਾਂ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ। ਸਤਿਗੁਰੂ ਜੀ ਉਹ ਕੜਾ ਪ੍ਰਸ਼ਾਦ ਦੀਆਂ ਦੇਗਾਂ ਦੀ ਸੇਵਾ ਬਖਸ਼ਿਸ਼ ਕਰੀ ਰੱਖਣੀ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਗਗਨ ਦਮਾਮਾ ਬਾਜਿਓ ਪਰਿਓ ਨੀਸਾ ਨੈਂਕਾਓ ਖੇਤ ਜੋ ਮਾਂਡਿਓ ਸੂਰਮਾ ਆਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ

ਸੇਵੀ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗੁਰ ਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਾਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ

ਹਕੂਮਤ ਵੱਲੋਂ ਸਿੱਖਾਂ ਦੀ ਹੋਂਦ ਨੂੰ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਸਰਵਸ੍ਰੇਸ਼ਟਤਾ ਨੂੰ ਮਾਣ ਮਰਿਆਦਾ ਨੂੰ ਖਤਮ ਕਰਨ ਵਾਸਤੇ ਤੋਪਾਂ ਅਤੇ ਟੈਂਕਾਂ ਦੁਆਰਾ ਹਮਲਾ ਕੀਤਾ। ਸਤਿਗੁਰੂ ਸਾਹਿਬ ਜੀ ਦੀ ਬਾਣੀ ਅਨੁਸਾਰ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਸਿਖਾਏ ਦੇ ਮਹਾਂਵਾਕਾਂ ਅਨੁਸਾਰ ਸਿੱਖ ਯੋਧਿਆਂ ਨੇ ਮਿਤੀ 1 ਜੂਨ ਤੋਂ ਲੈ ਕਰਕੇ ਭਾਈ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਤੋਂ ਉਪਰੰਤ ਮਿਤੀ 6 ਜੂਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਭਾਈ ਅਮਰੀਕ ਸਿੰਘ ਜੀ, ਤਿੰਨਾਂ ਦੀਆਂ ਸ਼ਹਾਦਤਾਂ ਹੋਈਆਂ ਅਤੇ ਸਿੱਖ ਕੌਮ ਦੀ ਮਾਣ ਅਤੇ ਮਰਿਆਦਾ ਨੂੰ ਬਹਾਲ ਕੀਤਾ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਉਹਨਾਂ ਸ਼ਹਾਦਤਾਂ ਨੂੰ ਆਪਾਂ ਸਾਰੇ ਚੇਤੇ ਕਰ ਰਹੇ ਹਾਂ। ਅੱਜ ਅਤੇ ਕੱਲ੍ਹ ਦਾ ਦੀਵਾਨ ਜਿਹੜਾ ਹੈ ਇਹਨਾਂ ਸ਼ਹਾਦਤਾਂ ਨੂੰ ਹੀ ਸਮਰਪਿਤ ਰਹੇਗਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨਾ। ਉਹ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਲਾ ਚੌਥਾ ਛੰਤ ਕਰ ਚੌਥਾ।

0: ਕਾ ਧਰਮ ਬਹਾਲਿਆ
1: ਉੱਥੇ ਸੱਚੇ ਹੀ ਸੱਚ ਨਿਬੜੈ
0: ਕੌਣ ਪਾਨ ਕੂੜਿਆ ਮੁਕਾਲਾ ਦੋਜਕ ਚੱਲਿਆ ਤੇਰੇ ਨਾਇਰ

0: ਸਿਖਾਇਆ,
1: ਵੱਡਾ ਹੋਆ ਦੁਨੀਦਾਰ
0: ਸਗਲ ਸੰਗਲ ਕਰ ਚਲਾਇਆ, ਅੱਗੇ ਕਰਨੀ ਕੀਰਤ ਬਾਚੀਆ ਬਲਿਖਾ ਕਰ।

ਲੋਕ ਮਹਲਾ ਪਹਿਲਾ ਪੈਵ ਚ ਪਵਨ ਮਹਿ ਸਦਭਾਉ ਪੈਵ ਚੱਲਾਂ ਲੱਗ ਦਰਿਆ ਹੋ ਪੈਵ ਚਗਨ ਕੱਢੇ ਵਿਗਾਰ ਪੈਵ ਧਰਤੀ ਦੱਬੀ ਭਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ ਪੈ ਵਿੱਚ ਸਿੱਧ ਬੁਸਨਾਥ ਪੈ ਵਿੱਚ ਆ ਡਾਣੇ ਆਕਾਸ਼ ਪੈ ਚ ਜੋਤ ਮਹਾਂ ਸੂਰ ਪੈ ਵਿੱਚ ਆ ਵਹਿ ਜਾ ਵਹਿ ਪੂਰ

Mm-hmm.

0: ਸਤਿਗੁਰ ਕਿਨੇ ਨਾ ਪਾਇਆ,
1: ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਕਾਸ਼ ਸੁਆਇਆ, ਸਤਿਗੁਰ ਮਿਲਿਆ ਸਦਾ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੁਈ ਸਹਾਇ ਅਰਜੁਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੇ ਆਇ ਕਰ ਨੌਨੇ ਦਇਆ ਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਦੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੀਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ

ਦਸ ਬੇਨਤੀ ਜੋਦੜੀ ਸਤਿਗੁਰੂ ਜੀ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ ਸੱਪੈ ਦੁੱਧ ਪਿਆਈਐ ਫਿਰ ਵਿਸ ਉਹ ਸੱਟੇ ਦੇ ਮਹਾਂਵਾਕਾਂ ਅਨੁਸਾਰ ਸਮ

ਸਾਹਿਬ ਸੱਚੇ ਪਾਤਸ਼ਾਹ ਜੀ, ਮੇਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਦੇਵ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਅਸਥਾਨਾਂ ਦੀ ਮਾਣ ਮਰਿਆਦਾ ਨੂੰ ਭੰਗ ਕਰਦਿਆਂ ਹੋਇਆਂ ਆਪ ਜੀ ਦੇ ਅਸਥਾਨਾਂ ਨੂੰ ਫੌਜ ਵੱਲੋਂ ਤੋਪਾਂ ਅਤੇ ਟੈਂਕਾਂ ਰਾਹੀਂ ਅੱਜ ਦੇ ਦਿਨ ਢਹਿ ਢੇਰੀ ਕੀਤਾ ਗਿਆ। ਸਤਿਗੁਰੂ ਜੀ, ਆਪ ਜੀ ਦੇ ਅਸਥਾਨਾਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਸਿੱਖੀ ਸਿਧਾਂਤਾਂ ਅਨੁਸਾਰ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਸ਼ ਵਿਖਾਏ ਦੇ

ਕੱਟ ਮਰੈ ਕਬਹੂ ਨਾ ਛਾਡੈ ਖੇਡ ਦੇ ਮਹਾਂਵਾਕਾਂ ਅਨੁਸਾਰ ਬੇਅੰਤ ਸਿੰਘ ਸਿੰਘਣੀਆਂ ਨੇ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਤੇ ਬੇਅੰਤ ਸਾਥੀਆਂ ਨੇ ਸਿੱਖ ਕੌਮ ਦੀ ਮਾਣ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦੀ ਬਹਾਲੀ ਲਈ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤਿੰਨਾਂ ਸ਼ਹਾਦਤਾਂ ਨੂੰ ਚੇਤੇ ਕਰਦਿਆਂ ਆਪ ਜੀ ਦੇ ਅਸਥਾਨਾਂ 'ਤੇ ਅਖੰਡ ਕੀਰਤਨੀ ਜਥੇ ਵੱਲੋਂ ਸੰਪੂਰਨ ਆਸਾ ਜੀ ਦੀ ਵਾਰ ਦੇ ਭੋਗ ਦੀ ਕੀ ਅਰਦਾਸ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਧਾਰਾ ਜੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕੜਾਹ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚਹ ਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰ ਕਰੁਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਵਿਸ਼ੇਸ਼ ਦੀਵਾਨ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜੇ ਨੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸ਼ਾਮ ਦੇ ਦੀਵਾਨ ਵੀ ਇਸੇ ਤਰ੍ਹਾਂ ਸੱਜਣਗੇ ਅਤੇ ਕੱਲ੍ਹ ਨੂੰ ਉਹਨਾਂ ਮਹਾਨ ਯੋਧਿਆਂ ਦੀ ਯਾਦ ਵਿੱਚ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪੈਣਗੇ। ਭੋਗਾਂ ਤੁਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ, ਦੁਪਹਿਰ ਦੇ ਦੀਵਾਨ ਕੱਲ੍ਹ ਵੀ ਇਸੇ ਤਰ੍ਹਾਂ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ। ਅੱਜ ਸ਼ਾਮ ਦੇ ਦੀਵਾਨ ਦੇ ਵਿੱਚ ਸਤਿਕਾਰਯੋਗ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਉਪ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਮੂਹ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਉਣ ਵਾਲੇ ਦਿਹਾੜੇ 8 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ, 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 18 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, ਅਤੇ 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਜੂਨ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਾਰੇ ਦਿਹਾੜੇ ਮਨਾਏ ਜਾਣਗੇ। ਸਮੂਹ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।